ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਸੋਮਵਾਰ ਸਖ ਸੰਮਤ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 24 ਤਾਰੀਖ ਤੇ ਈਸਵੀ ਸਨ 2026 ਜੂਨ ਮਹੀਨੇ ਦੀ ਅੱਜ 15 ਤਾਰੀਖ ਏ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 22 ਸਕਿੰਟ ਦਾ। ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੇ ਇਸ ਪ੍ਰਸਾਰਣ ਸਭਾ ਵਿਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਸਾਥੀਓ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੇ ਤੇ ਸਿਲਸਿਲਾ ਰਹੇਗਾ ਸਾਥੀਓ ਸਾਡਾ ਹਫ਼ਤਾਵਾਰੀ ਲੋਕ ਗੀਤ। 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪੁਰਾਣੇ ਗੈਰ ਫਿਲਮੀ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਔਰ 11:05 ਤੇ ਸਾਥੀਓ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਕਿਰਨਪਾਲ ਕੌਰ। 12:30 ਤੇ ਪ੍ਰੋਗਰਾਮ ਰਹੇਗਾ ਸੜੀਆਂ ਭੈਣਾਂ ਦਾ ਘਰ ਪਰਿਵਾਰ ਸਿਲਸਿਲਾ ਰਹੇਗਾ ਸਾਥੀਓ ਹਫ਼ਤਾਵਾਰੀ ਸਾਡਾ ਸਿਹਤ ਸੰਭਾਲ। 1:10 ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

9:15 ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪ ਕੇ ਲਈ। 9:30 ਤੇ ਸਾਥੀਓ ਸਮਾਂ ਰਹੇਗਾ ਪ੍ਰੋਗਰਾਮ ਛਾਇਆ ਗੀਤ ਦਾ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਔਰ 10:30 ਤੇ ਪ੍ਰੋਗਰਾਮ ਰਹੇਗਾ ਸਾਥੀਓ ਢਲਤੀ ਜਾਏ ਰਾਤ, ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ

0: वेला।
1: ਤੇ ਆਓ ਹੁਣ ਸੁਣਦੇ ਹਾਂ ਹਰੀਹਰਨ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:20 ਦਾ ਤੇ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

हंस के मिलता है मगर कभी थकी सी लगती हैं। हंस के तो मिलता है मगर कभी थकी सी लगती हैं। उसकी आंखें कई रातों से जगी सी लगती हैं। हाय फ्रेंड्स, आदाब, नमस्ते, सत श्री अकाल एंड गुड मॉर्निंग। अच फिर तो हाजिर है तुहाड़ा रेडियो दोस्त आज पवन लैके प्रोग्राम सजरी सवेर। बिल्कुल दोस्तों, मैनू उम्मीद है कि हुण तक तां जिहड़े साडे सारे ही दोस्त अपनी गूढ़ी नींद तो बाद हुण तकरीबन सारे ही सोतियां दी अख खुल गई होणी है। और साथी, जे हुण भी तुहानूं लगदा कि अखां च थोड़ी जिही नींदर तुहाडे बाकी है तां साथीओ, अखां च पाणी दे छिट्टे मार के और ताज़ा पाणी पी के तुसीं अपने आप नूं तरोताज़ा महसूस कर सकदे हो। वैसे साथियों, मैनू भरोसा है कि हुण तक तां तकरीबन सारे ही दोस्त इस वक्त तक तां उठ खड़े होणगे, क्योंकि साथियों पंजाब सरकार वल्लों जिहड़ी गर्मी दीआं मौसम करके दफ्तरां दे जिहड़ा टाइम टेबल है उह वी उहदे विच बदलाव कीता होया, और इस लई वी सानूं उस दे हिसाब नाल वी कई वार सानूं सवेरे सवेरे उठ के तैयारी करनी पैंदी है। ਆਖਿਆ ਸਾਥੀਓ, ਐਫ ਐਮ ਬਠਿੰਡਾ ਦਾ ਸਮਾਂ ਉਸੇ ਤਰ੍ਹਾਂ ਹੀ ਹੈ। ਸਵੇਰੇ ਅੰਮ੍ਰਿਤ ਵੇਲੇ ਸ਼ਬਦਾਂ ਦੇ ਜਿਹੜੇ ਧਾਰਮਿਕ ਗੀਤਾਂ ਤੋਂ ਬਾਅਦ 7 ਵਜੇ ਅਸੀਂ ਲੈ ਕੇ ਅੱਜ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਸਜਰੀ ਸਵੇਰ। ਔਰ ਦੋਸਤੋ, ਅੱਜ ਪ੍ਰੋਗਰਾਮ ਸਜਰੀ ਸਵੇਰ ਦੇ ਸੰਕ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਡੇ 15 ਜੂਨ ਦੇ ਇਤਿਹਾਸ ਦੇ ਕੁਛ ਵਰਕਿਆਂ ਦੀ ਗੱਲ ਕਰਾਂਗੇ, ਅਤੇ ਸਾਥੀਓ ਉਸ ਤੋਂ ਬਾਅਦ ਜਿਹੜੇ ਸਾਡੇ ਪਹਿਲੇ ਸੈਗਮੈਂਟ ਵਿੱਚ ਗੱਲ ਕਰਾਂਗੇ ਉਰਦੂ ਭਾਸ਼ਾ ਦੀ ਸਿਖਲਾਈ ਲਈ ਜੁਲਾਈ ਮਹੀਨੇ ਲਗਾਈ ਜਾ ਰਹੀਆਂ ਜਿਹੜੀ ਭਾਸ਼ਾ ਵਿਭਾਗ ਬਠਿੰਡਾ ਵੱਲੋਂ ਕਲਾਸਾਂ ਲਗਾਈ ਜਾ ਰਹੇ ਨੇ, ਉਸ ਬਾਰੇ ਗੱਲ ਕਰਾਂਗੇ ਸਾਥੀਓ, ਉਸਦਾ ਕੀ ਸਮਾਂ ਹੈ ਔਰ ਕਿਹੜੀ ਉਮਰ ਦੇ ਲੋਕ ਉਸ ਦੇ ਵਿੱਚ ਹਿੱਸਾ ਲੈ ਸਕਦੇ ਨੇ ਅਤੇ ਇਸਦੀ ਫੀਸ ਕਿੰਨੀ ਹੈ। ਇਸ ਤਰ੍ਹਾਂ ਸਾਥੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਫੋਨ ਲਾਈਨ 'ਤੇ ਸਾਡੇ ਨਾਲ ਜੁੜਨਗੇ ਜੀ ਸ਼੍ਰੀ ਕਿਰਤੀ ਕਿਰਪਾਲ ਜੀ, ਜ਼ਿਲ੍ਹਾ ਭਾਸ਼ਾ ਅਫਸਰ ਬਠਿੰਡਾ। ਬਿਲਕੁਲ ਸਾਥੀਓ, ਜੂਨ ਦਾ ਮਹੀਨਾ ਅਤੇ ਬਹੁਤ ਸਾਰੇ ਸਾਡੇ ਯਾਰ ਦੋਸਤ ਮਿੱਤਰਾਂ ਨੇ ਆਪਣੇ ਪਰਿਵਾਰਾਂ ਸਾਥ ਯਾਰ ਦੋਸਤਾਂ ਮਿੱਤਰਾਂ ਨਾਲ ਜਿਹੜੀਆਂ ਆਊਟਿੰਗ ਯਾਨੀ ਕਿ ਜਿਹਨੂੰ ਵਕੇਸ਼ਨ ਛੁੱਟੀਆਂ ਦੀ ਆਪਾਂ ਗੱਲ ਕਰੀ ਅਤੇ ਉਸ ਦੇ ਵਿੱਚ ਜਾਣ ਦੇ ਪਲਾਨ ਕੀਤੇ ਹੋਣਗੇ ਨੇ। ਕਈ ਹਿਮਾਚਲ ਦੇ ਵਿੱਚ ਜਾ ਰਹੇ ਨੇ, ਕੋਈ ਜਿਹੜੇ ਉੱਤਰਾਖੰਡ ਦੀਆਂ ਜਾਣ ਦੀਆਂ ਤਿਆਰੀ ਕਰ ਰਹੇ ਨੇ, ਔਰ ਸਾਥੀਓ ਕਈਆਂ ਨੇ ਜਿਹੜਾ ਸਾਡਾ ਸ਼੍ਰੀਨਗਰ ਜਾਂ ਫਿਰ ਕਹਿ ਸਕਦੇ ਕਿ ਪਹਿਲਗਾਮ ਜਿਹੜਾ ਇੱਕ ਬਹੁਤ ਹੀ ਮਸ਼ਹੂਰ ਇੱਕ ਜਗ੍ਹਾ ਹੈ ਸਾਡੇ ਜਿਹੜੇ ਘੁੰਮਣ ਫਿਰਨ ਵਾਸਤੇ, ਅਤੇ ਉੱਧਰ ਵੀ ਜਾਣ ਦੀਆਂ ਤਿਆਰੀ ਕਰ ਰਹੇ ਨੇ। ਸੋ ਜੀ, ਸਾਡੇ ਪਹਿਲਗਾਮ ਜੋ ਕਿ ਇੱਕ ਬੜਾ ਹੀ ਸੈਲਾਨੀਆਂ ਵਾਸਤੇ ਮਸ਼ਹੂਰ ਜਗ੍ਹਾ ਹੈ, ਉਸਦੇ ਵਿੱਚ ਹੁਣ ਤੱਕ ਕੀ ਸਥਿਤੀ ਹੈ ਅੱਜ, ਅਤੇ ਉਸਦਾ ਮੌਸਮ ਉਸਤੇ ਕਿਸ ਤਰ੍ਹਾਂ ਦਾ ਹੈ ਉਸ ਵਕਤ ਉੱਥੇ, ਸੋ ਇਸ ਬਾਰੇ ਅਸੀਂ ਜਾਣਨ ਲਈ ਸੰਪਰਕ ਕਰਾਂਗੇ ਜੀ ਉੱਥੇ ਦੇ ਬਹੁਤ ਹੀ ਵਧੀਆ ਸਮਾਜ ਸੇਵੀ ਮੁਸ਼ਤਾਕ ਪਹਿਲਗਾਮੀ ਹੋਰਾਂ ਨਾਲ। ਉਹ ਵੀ ਸਾਥੀਓ ਅੱਜ ਇਸ ਸਜਰੀ ਸਵੇਰ ਦੇ ਅੰਕ ਦਾ ਹਿੱਸਾ ਰਹੇਗੀ। ਸਾਥੀਓ ਨਾਲ ਹੀ ਅੱਜ ਗੱਲ ਕਰਾਂਗੇ ਉਸ ਗੀਤ ਦੀ, ਜਿਸ ਗੀਤ ਤੋਂ ਬਿਨਾਂ ਸਾਥੀਓ ਕੋਈ ਵੀ ਵਿਆਹ ਹੈ ਉਹ ਅਧੂਰਾ ਹੈ। ਬਿਲਕੁਲ ਜੀ, ਡੀ ਜੇ ਵਾਲਾ ਜਦੋਂ ਤੱਕ ਉਹ ਗੀਤ ਨਾ ਲਾਏ ਤਾਂ ਫਿਰ ਉਸਨੂੰ ਵੀ ਸਾਥੀਓ ਡੀ ਜੇ ਦੇ ਫਲੋਰ 'ਤੇ ਸਵਾਦ ਨਹੀਂ ਆਉਂਦਾ। ਸੋ ਉਹ ਕਿਹੜਾ ਗੀਤ ਹੈ ਸਾਥੀਓ, ਉਸ ਬਾਰੇ ਵੀ ਅੱਜ ਆਪਾਂ ਗੱਲ ਕਰਾਂਗੇ। ਸੋ ਜੀ ਬਣੇ ਰਹੋ 101.1 ਮੈਗਾ ਹਰਸ਼ ਅਤੇ ਆਪਣੇ ਰੇਡੀਓ ਦੋਸਤ ਆਰ ਜੇ ਪਵਨ ਦੇ ਨਾਲ। ਸੋ ਜੀ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਬਿਲਕੁਲ ਸਾਥੀਓ, ਸਮਾਂ 7:11 ਤੇ 22 ਸਕਿੰਟ ਤੇ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਸਾਥੀ, ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ ਤੁਹਾਡਾ ਆਪਣਾ ਆਰ ਜੀ ਪਵਨ।

ਬਿਲਕੁਲ ਸਾਥੀਓ, ਗੱਲ ਕਰਦੇ ਹਾਂ ਸਾਡੇ ਅੱਜ ਦੇ ਖਾਸ ਦਿਨ ਤੇ ਖਾਸ ਤਰੀਕ ਦੇ। ਬਿਲਕੁਲ ਜੀ, 15 ਜੂਨ ਦੇ ਸਾਥੀਓ, ਜੇ ਮੈਂ ਇਤਿਹਾਸ ਦੇ ਕੁਝ ਪੰਨਿਆਂ ਤੇ ਨਜ਼ਰ ਮਾਰਾਂ ਤਾਂ ਸਾਥੀਓ, ਅੱਜ ਹੀ ਦਿਨ ਯਾਨੀ ਕਿ 15 ਜੂਨ 1947 ਨੂੰ ਨਵੀਂ ਦਿੱਲੀ ਵਿਖੇ ਸਾਥੀਓ ਕਾਂਗਰਸ ਦੇ ਇੱਕ ਸਭਾ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਜਿਹੜੇ ਪ੍ਰਸਤਾਵ ਨੂੰ ਉਹ ਮਨਜ਼ੂਰੀ ਦਿੱਤੀ ਗਈ ਸੀ, ਅਤੇ ਉਹ ਦਿਨ ਸੀ ਸਾਥੀਓ ਅੱਜ ਦਾ, ਯਾਨੀ ਕਿ 15 ਜੂਨ 1947 ਦਾ।

ਔਰ ਸਾਥੀਓ ਇਸੇ ਤਰ੍ਹਾਂ ਜੇ ਮੈਂ 1908 ਦੀ ਗੱਲ ਕਰਾਂ ਸੋ ਜੀ 15 ਜੂਨ 1908 ਦੇ ਵਿੱਚ ਸਾਥੀਓ ਕੋਲਕਾਤਾ ਦੇ ਵਿੱਚ ਜਿਹੜੀ ਸ਼ੇਅਰ ਬਾਜ਼ਾਰ ਦਾ ਕੰਮ ਹੈ ਸ਼ੇਅਰ ਮਾਰਕੀਟ ਦਾ ਕੰਮ ਹੈ ਉਸਦੀ ਸ਼ੁਰੂਆਤ ਹੋਈ ਸੀ 15 ਜੂਨ 1908 ਦੇ ਵਿੱਚ ਔਰ ਇਸੇ ਤਰ੍ਹਾਂ ਸਾਥੀਓ 2004 ਦੇ ਵਿੱਚ ਯਾਨੀ ਕਿ 15 ਜੂਨ 2004 ਦੇ ਵਿੱਚ ਬ੍ਰਿਟਿਸ਼ ਦੇ ਨਾਲ ਜਿਹੜਾ ਇੱਕ ਪਰਮਾਣੂ ਸਹਿਯੋਗ ਨੂੰ ਜਿਹੜਾ ਰਾਸ਼ਟਰਪਤੀ ਬੁਸ਼ ਦੀ ਉਹ ਮਨਜ਼ੂਰੀ ਮਿਲੀ ਸੀ ਔਰ ਸਾਥੀਓ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਜ਼ਿੰਦਗੀ ਤੇ ਅਧਾਰਤ ਇੱਕ ਕਿਤਾਬ ਮਾਈ ਲਾਈਫ ਜੋ ਸਾਥੀਓ ਸਭ ਤੋਂ ਵੱਧ ਵਿਕੀ ਸੀ 2004 ਦੇ ਵਿੱਚ ਸਾਥੀਓ ਜੇ ਮੈਂ 2006 ਦੀ ਗੱਲ ਕਰਾਂ ਤਾਂ 15 ਜੂਨ 2006 ਦੇ ਵਿੱਚ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਪੁਰਾਣਾ ਸਿਲਫ ਰੂਟ ਸੀ ਉਸ ਨੂੰ ਖੋਲਣ ਦਾ ਫੈਸਲਾ ਲਿਆ ਗਿਆ ਸੀ 15 ਜੂਨ 2006 ਦੇ ਵਿੱਚ ਔਰ ਸਾਥੀਓ ਅੱਜ ਵੀ ਦਿਨ ਬੜਾ ਹੀ ਖਾਸ ਹੈ ਸਾਡੇ ਭਾਰਤੀਆਂ ਵਾਸਤੇ ਕਿਉਂਕਿ ਜਿਹੜੇ ਭਾਰਤ ਦੇ ਉਦਯੋਗਪਤੀ ਲਕਸ਼ਮੀ ਮਿੱਤਲ ਹੋਰਾਂ ਦਾ ਜਨਮ ਹੋਇਆ ਸੀ ਅੱਜ ਇਹ ਦਿਨ ਯਾਨੀ ਕਿ 15 ਜੂਨ 1950 ਦੇ ਵਿੱਚ ਸੋ ਜੀ ਅੱਜ ਜਿੰਨਾ ਵੀ ਸਾਡੇ ਯਾਰ ਦੋਸਤ ਮਿੱਤਰਾਂ ਦੇ ਜਨਮ ਦਿਨ ਨੇ ਉਹਨਾਂ ਨੂੰ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਤੋਂ ਅਸੀਂ ਉਹਨਾਂ ਦੇ ਜਨਮ ਦਿਨ ਦੀਆਂ ਅਸੀਂ ਢੇਰ ਸਾਰੀਆਂ ਮੁਬਾਰਕਾਂ ਪਾ ਦਿੰਦੇ ਹਾਂ ਸੋ ਬਣੇ ਰਹੋ ਜੀ 101.1 ਮੈਗਾਹਰਟਜ਼ ਦੇ ਪ੍ਰੋਗਰਾਮ ਹੈ ਸਜਰੀ ਸਵੇਰ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਜੀ ਹਾਂ ਸਾਥੀਓ, ਸੰਦੇਸ਼ ਤੋਂ ਬਾਅਦ ਫਿਰ ਤੋਂ ਮੈਂ ਤੁਹਾਡੇ ਨਾਲ ਹਾਂ। ਸਮਾਂ ਸਾਥੀ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਮਿਲਾ ਸਕਦੇ ਹੋ ਜੀ, 7:21 ਤੇ 50 ਸਕਿੰਟ। ਬਿਲਕੁਲ ਸਾਥੀਓ, ਸੋਮਵਾਰ ਦਾ ਅੱਜ ਵਰਕਿੰਗ ਡੇ ਹੈ, ਯਾਨੀ ਕਿ ਕੰਮ ਕਾਰ ਵਾਲਾ ਦਿਨ ਹੈ, ਤੇ ਤੁਸੀਂ ਸਾਥੀਓ ਆਪਣੇ ਨਾਲ ਨਾਲ ਕੰਮ ਕਾਰ ਵੀ ਕਰਦੇ ਰਹੋ, ਤਿਆਰ ਵੀ ਹੁੰਦੇ ਰਹੋ ਤੇ ਇੰਜੋਏ ਕਰਦੇ ਰਹੋ ਜੀ ਆਕਾਸ਼ਵਾਣੀ FM ਬਠਿੰਡਾ 101.1 MHz ਤੇ। ਜੇ ਸਾਥੀਓ, ਵਧਦਿਆਂ ਜੀ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ, ਤੇ ਗੱਲ ਕਰਦੇ ਜੀ ਸਾਡੀ ਉਰਦੂ ਭਾਸ਼ਾ ਦੀ। ਬਿਲਕੁਲ ਜੀ ਸਾਥੀਓ, ਕਹਿੰਦੇ ਨੇ ਕਿ ਇਸ ਦੀ ਸ਼ੁਰੂਆਤ ਹੈ ਜਿਹੜੀ ਲਗਭਗ 12ਵੀਂ ਤੇ 13ਵੀਂ ਸਦੀ ਵਿੱਚ ਹੋਈ, ਜਦੋਂ ਉੱਤਰੀ ਭਾਰਤ ਵਿੱਚ ਤੁਰਕੀ, ਫਾਰਸੀ ਅਤੇ ਅਰਬੀ ਬੋਲਣ ਵਾਲੇ ਲੋਕ ਸਥਾਨਕ ਭਾਸ਼ਾਵਾਂ ਨਾਲ ਸੰਪਰਕ ਵਿੱਚ ਆਏ। ਔਰ ਜੀ ਜੇ ਮੈਂ ਗੱਲ ਕਰਾਂ ਦੀ ਸ਼ਬਦਾਵਲੀ ਵਿੱਚ, ਤਾਂ ਫਾਰਸੀ, ਅਰਬੀ ਤੇ ਤੁਰਕੀ ਜਿਹੜੀ ਭਾਸ਼ਾਵਾਂ ਦਾ ਵੀ ਇਸ ਤੇ ਬਹੁਤ ਵੱਡਾ ਪ੍ਰਭਾਵ ਪਿਆ। ਔਰ ਸਾਥੀਓ, ਮੁਗਲ ਕਾਲ ਦੌਰਾਨ ਉਰਦੂ ਨੂੰ ਬਹੁਤ ਜਿਹੜਾ ਹੈ ਉਤਸ਼ਾਹਿਤ ਮਿਲਿਆ, ਅਤੇ ਸਾਹਿਤ, ਕਵਿਤਾ ਅਤੇ ਦਰਬਾਰੀ ਸੰਚਾਰ ਦੀ ਮਹੱਤਵਪੂਰਨ ਭਾਸ਼ਾ ਬਣ ਗਈ। ਔਰ ਜੀ ਮੀਰ ਤਕੀ ਮੀਰ, ਮਿਰਜ਼ਾ ਗਾਲਿਬ ਅਤੇ ਅਲਾਮਾ ਇਕਬਾਲ ਵਰਗੇ ਮਹਾਨ ਕਵੀਆਂ ਨੇ ਇਸ ਦੇ ਵਿਕਾਸ ਵਿੱਚ ਸਾਥੀਓ ਬਹੁਤ ਵੱਡਾ ਯੋਗਦਾਨ ਪਾਇਆ। ਔਰ ਜੀ ਸਾਥੀਓ, ਫਿਰ 1947 ਵਿੱਚ ਭਾਰਤ ਦੇ ਜਿਹੜੇ ਵਣ ਤੋਂ ਬਾਅਦ ਪਾਕਿਸਤਾਨ ਨੇ ਉਰਦੂ ਨੂੰ ਆਪਣੀ ਰਾਸ਼ਟਰੀ ਭਾਸ਼ਾ ਬਣਾਇਆ, ਜੋ ਕਿ ਅੱਜ ਉਰਦੂ ਪਾਕਿਸਤਾਨ ਦੀ ਪ੍ਰਮੁੱਖ ਭਾਸ਼ਾ ਵਜੋਂ ਵੀ ਜਾਣੀ ਜਾਂਦੀ ਹੈ। ਔਰ ਸਾਥੀਓ, ਜੇ ਮੈਂ ਆਪਣੇ ਬਾਲੀਵੁੱਡ ਯਾਨੀ ਕਿ ਹਿੰਦੀ ਸਿਨੇਮਾ ਦੀ ਗੱਲ ਕਰਾਂ, ਤਾਂ ਬਹੁਤ ਸਾਰੇ ਜਿਹੜੇ ਸ਼ਾਇਰ, ਕਵੀ, ਗੀਤਕਾਰ ਰਹੇ ਨੇ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਉਰਦੂ ਨੂੰ ਹੀ ਜਿਹੜੀ ਆਪਣੀ ਕਲਮ ਦਿੱਤੀ। ਬੇਸ਼ੱਕ ਉਹ ਚਾਹੇ ਸਾਹਿਰ ਲੁਧਿਆਣਵੀ ਹੋਣ, ਸ਼ਕੀਲ ਬਦਾਯੂਨੀ ਹੋਣ, ਮਜ਼ਰੂ ਸੁਲਤਾਨਪੁਰੀ, ਕੈਫੀ ਆਜ਼ਮੀ, ਜਾਨ ਨਿਸਾਰ ਅਖਤਰ, ਹਸਰਤ ਜੈਪੁਰੀ, ਅਲੀ ਸਰਦਾਰ, ਜ਼ਾਫਰੀ, ਨਿਦਾ ਫਾਜ਼ਲੀ, ਗੁਲਜ਼ਾਰ ਅਤੇ ਜਾਵੇਦ ਅਖਤਰ ਵਰਗੇ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤਕਾਰ ਹੋਏ ਨੇ, ਜਿਨ੍ਹਾਂ ਨੇ ਆਪਣੇ ਗੀਤਾਂ ਦੇ ਵਿੱਚ ਉਰਦੂ ਨੂੰ ਵੀ ਜਿਹੜਾ ਉਹ ਜਗ੍ਹਾ ਦਿੱਤੀ। ਔਰ ਸਾਥੀਓ, ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਨੇ ਜਿਸੀਂ ਰੂਟੀਨ ਦੇ ਵਿੱਚ ਬੋਲਦੇ ਹਾਂ, ਅਤੇ ਸ਼ਬਦ ਸਾਥੀਓ ਉਹ ਉਰਦੂ ਦੇ ਨੇ। ਸਭ ਤੋਂ ਜਿਹੜਾ ਮੈਂ ਗੱਲ ਕਰਾਂ, ਮੁਹੱਬਤ ਜਿਸਨੂੰ ਆਪਾਂ ਪਿਆਰ, ਪ੍ਰੇਮ ਵੀ ਕਹਿ ਸਕਦੇ ਹਾਂ, ਉਹ ਵੀ ਸਾਥੀਓ ਉਰਦੂ ਦਾ ਹੀ ਇੱਕ ਸ਼ਬਦ ਹੈ। ਇਸ਼ਕ, ਗਹਿਰਾ ਪਿਆਰ, ਅਤੇ ਇਸੇ ਤਰ੍ਹਾਂ ਜੇ ਮੈਂ ਵਫਾ ਦੀ ਗੱਲ ਕਰਾਂ, ਹੈ ਨਾ, ਅਤੇ ਉਹ ਵੀ ਸਾਥੀਓ ਆਪਾਂ ਕਹਿ ਸਕਦੇ ਹਾਂ ਕਿ ਉਰਦੂ ਦਾ ਹੀ ਇੱਕ ਸ਼ਬਦ ਹੈ। ਔਰ ਇਸੇ ਤਰ੍ਹਾਂ ਸਾਥੀਓ, ਜੇ ਆਪਾਂ ਕਿਸੇ ਨੂੰ ਮਿਲਣਾ ਹੋਵੇ, ਕਿਸੇ ਦੇ ਦਰਸ਼ਨ ਕਰਨ ਹੋਣ, ਤਾਂ ਬਹੁਤ ਹੀ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਬਹੁਤ ਦਿਨ ਹੋ ਗਏ ਤੇਰੇ ਸਾਨੂੰ ਦੀਦਾਰ ਨਹੀਂ ਹੋਏ। ਸਾਥੀਓ, ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜਿਹਨੂੰ ਆਪਾਂ ਜਿਸਦੀ ਆਪਾਂ ਰੂਟੀਨ ਦੇ ਵਿੱਚ ਹੀ ਵਰਤੋਂ ਕਰਦੇ ਹਾਂ। ਸੋ ਸਾਥੀਓ, ਮੈਂ ਉਰਦੂ ਦੀ ਅੱਜ ਕਿਉਂ ਗੱਲ ਕਰ ਰਿਹਾ? ਗੱਲ ਇਹ ਹੈ ਕਿ ਬਹੁਤ ਹੀ ਜਲਦੀ ਸਾਡੇ ਭਾਸ਼ਾ ਵਿਭਾਗ, ਜੇ ਮੈਂ ਬਠਿੰਡੇ ਦੀ ਗੱਲ ਕਰਾਂ, ਤਾਂ ਉਹ ਇੱਕ ਉਪਰਾਲਾ ਕਰ ਰਿਹਾ, ਜਿਸ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਸਾਥੀਓ ਉਰਦੂ ਦੀਆਂ ਕਲਾਸਾਂ ਨੇ ਉਹ ਸ਼ੁਰੂ ਹੋਣਗੀਆਂ। ਸੋ ਜੀ, ਇਸ ਕਲਾਸਾਂ ਦੇ ਵਿੱਚ ਕਿਹੜੀ ਉਮਰ ਦੇ ਜਿਹੜੇ ਉਹ ਭਾਗ ਲੈ ਸਕਦੇ ਨੇ, ਇਸ ਦੀ ਫੀਸ ਕਿੰਨੀ ਹੈ, ਕਿੰਨਾ ਸਮਾਂ ਇਹ ਕਲਾਸ ਚੱਲਣੀ ਹੈ, ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲਾਤ ਸੀ ਜਿਨ੍ਹਾਂ ਨੂੰ ਜਾਣਨ ਲਈ ਅਸੀਂ ਸੰਪਰਕ ਕੀਤਾ ਜ਼ਿਲ੍ਹਾ ਭਾਸ਼ਾ ਅਫਸਰ ਕਿਰਤੀ ਕਿਰਪਾਲ ਜੀ ਹੋਰਾਂ ਨਾਲ। ਸੋ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਸਾਥੀਓ, ਆਓ ਫਿਰ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ। ਕਿਰਤੀ ਕਿਰਪਾਲ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ।
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਧੰਨਵਾਦ।
0: ਜਨਾਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਕਿ ਕਿਉਂਕਿ ਜਿਹੜੇ ਆਪਾਂ ਨੂੰ ਸਰਕਾਰੀ ਸਮਾਂ ਸਾਰਣੀ ਪਤਾ ਹੈ ਕਿ ਹੁਣ ਦਫ਼ਤਰਾਂ ਦੇ ਵਿੱਚ ਵੀ ਜਲਦੀ ਜਾਣਾ ਹੈ, ਸੋ ਮੈਂ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਇਸ ਤੇ ਇਸ ਮੰਚ ਤੇ ਸਾਨੂੰ ਸਮਾਂ ਦਿੱਤਾ।
1: ਸ਼ੁਕਰੀਆ ਜੀ, ਸ਼ੁਕਰੀਆ, ਮੈਂ ਤੁਹਾਨੂੰ ਦੱਸ ਦਿਆਂ ਮੈਂ ਦਫ਼ਤਰ ਪਹੁੰਚ ਚੁੱਕਾ।
0: ਓਕੇ, ਕੀ ਬਾਤ ਹੈ ਜੀ, ਫਿਰ ਤਾਂ ਛਾ ਗਿਆ। ਤੇ ਜਨਾਬ, ਬਹੁਤ ਸਾਰੇ ਜਿਹੜੇ ਸਵਾਲਾਤ ਨੇ ਸਾਡੇ ਜਿਹੜੇ ਕੁਛ ਅਨਾਊਂਸਰ ਨੇ, ਲਿਸਨਰ ਨੇ, ਉਹਨਾਂ ਦੇ ਦਿਮਾਗ ਵਿੱਚ ਚੱਲ ਰਹੇ ਹੋਣਗੇ, ਸੋ ਮੈਂ ਕੁਝ ਖਾਸ ਜਿਹੜੇ ਕੁਛ ਸਵਾਲਾਤ ਨੇ ਉਹਨਾਂ ਨਾਲ ਮੈਂ ਤੁਹਾਡੇ ਨਾਲ ਜ਼ਰੂਰ ਜ਼ਿਕਰ ਕਰੂੰਗਾ। ਸੋ ਜਨਾਬ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਤੁਹਾਨੂੰ ਪੁੱਛਣਾ ਚਾਹੂੰਗਾ ਕਿ

0: ਕਿ ਜਨਾਬ ਉਰਦੂ ਭਾਸ਼ਾ ਦੀ ਸਿਖਲਾਈ ਕਲਾਸਾਂ ਲਗਾਉਣ ਦੀ ਭਾਸ਼ਾ ਵਿਭਾਗ ਦਾ ਕੋਈ ਖਾਸ ਉਦੇਸ਼ ਕੀ ਹੈ?
1: ਜੀ, ਭਾਸ਼ਾ ਵਿਭਾਗ ਪੰਜਾਬ ਭਾਸ਼ਾਵਾਂ ਦੇ ਵਿਕਾਸ ਦੇ ਲਈ ਹੋਂਦ ਵਿੱਚ ਆਇਆ। ਚਾਹੇ ਪੰਜਾਬੀ ਭਾਸ਼ਾ ਪ੍ਰਮੁੱਖ ਹੈ, ਪਰ ਇਸਦੇ ਨਾਲ ਨਾਲ ਹਿੰਦੀ, ਉਰਦੂ ਤੇ ਅੰਗਰੇਜ਼ੀ, ਇਹ ਤਿੰਨੇ ਭਾਸ਼ਾਵਾਂ ਵੀ ਨਾਲ ਨਾਲ ਚੱਲਦੀਆਂ ਨੇ। ਜਿੱਥੇ ਵੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੀ ਗੱਲ ਆਉਂਦੀ ਹੈ, ਉੱਥੇ ਨਾਲ ਨਾਲ ਇਹਨਾਂ ਭਾਸ਼ਾਵਾਂ ਨੂੰ ਵੀ ਉਹ ਨਾਲ ਲੈ ਕੇ ਚੱਲਦਾ। ਤੇ ਜਿੱਥੋਂ ਤੱਕ ਮੈਂ ਸਮਝਦਾ ਕਿ ਸਾਡਾ ਮਕਸਦ ਕੀ ਹੈ, ਮੇਰੇ ਕਹਿਣ ਦਾ, ਆਦਮੀ ਕੋਲ ਦੌਲਤ ਹੁੰਦੀ ਹੈ, ਦੌਲਤ ਦੇ ਨਾਲ ਅਮੀਰ ਹੋ ਜਾਂਦਾ, ਪਰ ਇਹ ਅਮੀਰੀ ਕਦੇ ਮੇਰੇ ਕੋਲ, ਕਦੇ ਤੁਹਾਡੇ ਕੋਲ, ਕਦੇ ਕਿਸੇ ਹੋਰ ਕੋਲ ਚਲੀ ਜਾਂਦੀ ਹੈ। ਪਰ ਗਿਆਨ ਇੱਕ ਅਜਿਹਾ ਸੋਮਾ ਹੈ, ਇੱਕ ਅਜਿਹੀ ਦੌਲਤ ਹੈ ਜੋ ਕਿਸੇ ਤੋਂ ਕਦੇ ਖੋਹੀ ਨਹੀਂ ਜਾ ਸਕਦੀ, ਇਹ ਹਮੇਸ਼ਾ ਬੰਦੇ ਦੇ ਨਾਲ ਹੀ ਰਹਿੰਦੀ ਹੈ। ਤੇ ਇਹ ਗਿਆਨ ਹੈ ਜਿਹੜਾ ਉਹ ਭਾਸ਼ਾ ਦੇ ਰਾਹੀਂ ਮਿਲਦਾ। ਸੋ ਜਿਹੜਾ ਬੰਦਾ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਦਾ ਗਿਆਤਾ ਹੋਊਗਾ, ਉਸ ਕੋਲ ਗਿਆਨ ਦਾ ਭੰਡਾਰ ਵੀ ਓਨਾ ਹੀ ਵਧੇਰੇ ਹੋਊਗਾ, ਤੇ ਉਹ ਵਧੇਰੇ ਅਮੀਰ ਗਿਣਿਆ ਜਾਂਦਾ ਹੈ, ਕਿਉਂਕਿ ਜਿਸ ਕੋਲ ਗਿਆਨ ਦਾ ਭੰਡਾਰ ਹੈ ਉਹੀ ਅਮੀਰ ਹੈ।
0: ਬਿਲਕੁਲ,
1: ਇਸੇ ਕਰਕੇ ਅਸੀਂ ਜਾਂ ਭਾਸ਼ਾ ਵਿਭਾਗ ਪੰਜਾਬ ਨੇ ਉਰਦੂ ਭਾਸ਼ਾ ਨੂੰ ਸਿਖਾਉਣ ਦਾ ਸਹਿਯੋਗ ਕੀਤਾ ਹੈਗਾ। ਤੇ ਅਸੀਂ ਦੇਖਦੇ ਹਾਂ ਕਿ ਸਾਡੇ ਜਿੰਨੇ ਪੁਰਾਣੇ ਸਰਕਾਰੀ ਕੰਮ ਸੀਗੇ, ਚਾਹੇ ਉਹ ਜਾਇਦਾਦ ਦਾ ਕੰਮ ਸੀ, ਚਾਹੇ ਉਹ ਜੀ ਜੀ ਵਕਾਲ ਦਾ ਕੰਮ ਸੀ, ਉਹ ਸਾਰੇ ਦਾ ਸਾਰਾ ਉਰਦੂ ਜ਼ਬਾਨ ਵਿੱਚ ਹੁੰਦਾ ਸੀਗਾ। ਇਸ ਕਰਕੇ ਉਰਦੂ ਜ਼ਬਾਨ ਹੈ ਜਿਹੜੀ ਵੈਸੇ ਵੀ ਬੜੀ ਖੂਬਸੂਰਤ ਤੇ ਮਿੱਠੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ। ਸੋ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਉਰਦੂ ਭਾਸ਼ਾ ਪਹੁੰਚੇ, ਉਸ ਨੂੰ ਸਿੱਖਣ ਤੇ ਉਸਦੀ ਮਿਠਾਸ ਦਾ ਆਨੰਦ ਲੈਣ। ਤੇ ਦੂਸਰੀ ਗੱਲ, ਅੱਜ ਕੱਲ੍ਹ ਇਹਦੇ ਵਿੱਚ ਬੜੇ ਮੌਕੇ ਨੇ ਅਨੁਵਾਦ ਦੇ, ਜੇ ਤੁਹਾਨੂੰ ਉਰਦੂ ਭਾਸ਼ਾ ਆਉਂਦੀ ਹੈ ਤਾਂ ਤੁਸੀਂ ਅਨੁਵਾਦ ਨੂੰ ਇੱਕ ਆਪਦੀ ਜੌਬ ਦੇ ਵਜੋਂ ਵੀ ਕੰਮ ਕਰ ਸਕਦੇ।
0: ਸੋ ਕਿਰਤੀ ਕਿਰਪਾਲ ਜੀ, ਇੱਕ ਹੋਰ ਜਿਹੜਾ ਮੈਂ ਪ੍ਰਸ਼ਨ ਪੁੱਛਣਾ ਚਾਹੂੰਗਾ, ਕਿਉਂਕਿ ਸਾਰੇ ਹੀ ਜਿਹੜੇ ਇਸ ਵਕਤ ਸੁਣ ਰਹੇ ਨੇ ਉਹਨਾਂ ਜ਼ਿਹਨ ਦੇ ਵਿੱਚ ਆ ਰਿਹਾ ਕਿ ਇਹ ਸਿਰਫ ਤੇ ਸਿਰਫ ਜਿਹੜੀ ਕਲਾਸਾਂ ਨੇ ਵਿਦਿਆਰਥੀਆਂ ਵਾਸਤੇ ਨੇ, ਜਾਂ ਫਿਰ ਕਿਸੇ ਵੀ ਉਮਰ ਦਾ ਜਿਹੜਾ ਸਿੱਖਣ ਵਾਲਾ ਇਸ ਕਲਾਸ ਨੂੰ ਜੁਆਇਨ ਕਰ ਸਕਦਾ ਹੈ? ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਦੀ ਫੀਸ ਕਿੰਨੀ ਹੋਏਗੀ?
1: ਜੀ, ਇਸ ਦੇ ਲਈ ਉਮਰ ਦੀ ਕੋਈ ਸੀਮਾ ਨਹੀਂ, ਉਹ ਚਾਹੇ ਵਿਦਿਆਰਥੀ ਹੋਵੇ ਤੇ ਚਾਹੇ ਨੌਕਰੀ ਦਰਮਿਆਨ ਹੋਵੇ, ਚਾਹੇ ਨੌਕਰੀ ਤੋਂ ਰਿਟਾਇਰ ਹੋ ਗਿਆ ਹੋਵੇ, ਕੋਈ ਵੀ ਪਰਸਨ ਕਿਸੇ ਵੀ ਵਰਗ ਦਾ ਇਸ ਕਲਾਸ ਨੂੰ ਜੁਆਇਨ ਕਰ ਸਕਦਾ ਹੈ। ਇਹਦਾ ਜਿਹੜੀ ਫੀਸ ਹੈ ਉਹ 6 ਮਹੀਨੇ ਦੀ ਸਿਰਫ 500 ਰੁਪਏ ਹੈ
0: ਜੀ,
1: ਯਾਨੀ ਕਿ ਇਹ 1 ਜੂਨ ਤੋਂ ਕਲਾਸ ਸ਼ੁਰੂ ਹੋਊਗੀ, 1 ਜੁਲਾਈ ਤੋਂ ਸੋਰੀ
0: ਜੁਲਾਈ
1: ਤੇ 31 ਦਸੰਬਰ ਤੱਕ ਚੱਲੂ। 6 ਮਹੀਨੇ ਦਾ ਕੋਰਸ ਹੈ, ਸਰਟੀਫਿਕੇਟ ਕੋਰਸ ਹੈ, 500 ਰੁਪਏ ਫੀਸ ਹੈ। ਸ਼ਾਮ ਨੂੰ 5:15 ਤੋਂ ਲੈ ਕੇ 6:15 ਵਜੇ ਤੱਕ ਹਰ ਰੋਜ਼ ਕਲਾਸ ਲੱਗਦੀ ਹੈ ਵਰਕਿੰਗ ਡੇ ਦੇ ਵਿੱਚ। ਜੋ ਗਜ਼ਟਡ ਛੁੱਟੀ ਹੈ ਉਹ ਗਜ਼ਟਡ ਛੁੱਟੀ ਦੇ ਤੌਰ ਤੇ ਮਨਾਈ ਜਾਂਦੀ ਹੈ।
0: ਤੇ ਜਨਾਬ ਇਹਦੇ ਵਿੱਚ ਖਾਸ ਕੀ ਹੋਏਗਾ, ਜਿਵੇਂ ਪੜ੍ਹਨਾ ਲਿਖਣਾ ਹੋ ਗਿਆ, ਬੋਲਣਾ ਜਾਂ ਸੁਣਨਾ, ਜਾਂ ਫਿਰ ਇਹਨਾਂ ਚਾਰੇ ਹੁਨਰਾਂ ਤੇ ਧਿਆਨ ਦਿੱਤਾ ਜਾਵੇਗਾ?
1: ਬੇਸਿਕਲੀ ਤਾਂ ਸਾਡਾ ਜਿਹੜਾ ਮੋਟਿਵ ਹੈਗਾ ਕਿ ਉਰਦੂ ਜ਼ਬਾਨ, ਜਿਵੇਂ ਅਸੀਂ ਸ਼ੁਰੂ ਤੋਂ ਕੋਈ ਜ਼ਬਾਨ ਸਿੱਖਦੇ ਹਾਂ, ਕੋਈ ਭਾਸ਼ਾ ਸਿੱਖਦੇ ਹਾਂ, ਉਹਦੀ ਮੁੱਢਲੀ ਜਾਣਕਾਰੀ ਜ਼ਰੂਰ ਦੇਈਏ। ਜੋ ਵੀ ਜਿਵੇਂ ਸਾਡੀ ਵਰਨਮਾਲਾ ਉਵੇਂ ਉਰਦੂ ਭਾਸ਼ਾ ਦੀ ਜੋ ਵਰਨਮਾਲਾ ਉਸ ਦੇ ਨਾਲ ਵਾਵਸਥਾ ਕਰਵਾਇਆ ਜਾਂਦਾ, ਤੇ ਉਹ ਸਿੱਖਣ ਤੋਂ ਬਾਅਦ ਕਿਵੇਂ ਸ਼ਬਦ ਬਣਦੇ ਆ, ਕਿਵੇਂ ਵਾਕ ਬਣਦੇ ਆ, ਤੇ ਵਾਕਾਂ ਨੂੰ ਕਿਵੇਂ ਅਸੀਂ ਹੋਰ ਅਰਜ਼ੀ ਦੇ ਵਿੱਚ, ਲੇਖ ਦੇ ਵਿੱਚ ਉਹਨੂੰ ਵਰਤ ਸਕਦੇ ਹਾਂ। ਸੋ ਮੁੱਢਲੀ ਪੜ੍ਹਾਈ ਤੋਂ ਲੈ ਕੇ ਤੇ 8ਵੀਂ ਬੇਸ ਤੱਕ ਇਹ ਪੜ੍ਹਾਇਆ ਜਾਂਦਾ, ਤੇ ਉਸ ਤੋਂ ਬਾਅਦ ਇਸਦਾ ਜਦੋਂ 6 ਮਹੀਨੇ ਹੋ ਜਾਂਦੇ ਆ ਤੇ ਫਿਰ ਇਹਦਾ ਟੈਸਟ ਲਿਆ ਜਾਂਦਾ, ਟੈਸਟ ਤੋਂ ਬਾਅਦ ਉਹਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਂਦਾ।
0: ਤੇ ਜਨਾਬ ਜਿਹੜੀ ਕਲਾਸ ਦੇ ਵਿੱਚ ਕੋਈ ਸਮੱਗਰੀ ਹੈ, ਕਿਤਾਬਾਂ, ਤੇ ਉਹ ਤੁਹਾਡੇ ਵੱਲੋਂ ਦਿੱਤੀ ਜਾਏਗੀ ਜਾਂ ਵਿਦਿਆਰਥੀ ਨੂੰ ਖੁਦ ਲੈਣੀ ਪਏਗੀ?
1: ਨਹੀਂ, ਉਹ ਕਿਤਾਬ ਸਾਡੇ ਕੋਲ ਹੁੰਦੀ ਹੈ ਪਰ ਖਰੀਦਣੀ ਉਹ ਵਿਦਿਆਰਥੀ ਨੂੰ ਪਊ, 100 ਰੁਪਏ ਦੇ ਕਰੀਬ ਹੈ, 70-80 ਰੁਪਏ ਬਸ, ਇੰਨੀ ਕੁ ਦੀ ਮੁੱਲ ਦੀ ਹੈਗੀ ਹੈ। ਉਹ ਬੇਸਿਕ ਨੌਲੇਜ ਦੇ ਦਿੰਦੀ ਹੈ, ਉਸ ਤੋਂ ਬਾਅਦ ਤੁਸੀਂ ਇਸ ਨੂੰ ਰੈਗੂਲਰ ਕਰਨਾ ਚਾਹੁੰਦੇ ਹੋ, ਹੋਰ ਪੜ੍ਹਨਾ ਚਾਹੁੰਦੇ ਹੋ, ਉਹਦੇ ਲਈ ਹੋਰ ਕਿਤਾਬਾਂ ਅਵੇਲੇਬਲ ਸਾਡੇ ਭਾਸ਼ਾ ਵਿਭਾਗ ਦੇ ਵਿੱਚ ਵੀ ਤੇ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਣਗੀਆਂ।
0: ਤੇ ਦੂਜਾ ਜਨਾਬ, ਇਸ ਨੂੰ ਬਠਿੰਡਾ ਤੋਂ ਇਲਾਵਾ, ਜੇ ਬਠਿੰਡਾ ਤੇ ਹੋਰ ਕੋਈ ਕਿਸੇ ਹੋਰ ਆਪਾਂ ਪਿੰਡ ਦੀ ਗੱਲ ਕਰੀਏ, ਜਾਂ ਫਿਰ ਪੰਜਾਬ ਤੋਂ ਬਾਹਰਲਾ ਕੋਈ ਦੂਜੇ ਰਾਜ ਦਾ ਬੰਦਾ ਸਿੱਖਣਾ ਚਾਹੇ, ਉਹ ਵੀ ਇਹਦੇ ਵਿੱਚ ਇਸ ਕਲਾਸ ਨੂੰ ਜੁਆਇਨ ਕਰ ਸਕਦਾ?
1: ਹਾਂ, ਕੋਈ ਵੀ ਕਿਤੋਂ ਵੀ ਬੰਦਾ ਜਿਹੜਾ ਹੈਗਾ ਉਹ ਇੱਥੇ ਜੁਆਇਨ ਕਰ ਸਕਦਾ ਸਾਡੇ ਕੋਲ। ਵੈਸੇ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਉਰਦੂ ਸਿਖਲਾਈ ਦਿੱਤੀ ਜਾਂਦੀ ਹੈ, ਫਿਰ ਵੀ ਕਈ ਥਾਵਾਂ ਤੇ ਨਹੀਂ ਵੀ ਹੈ, ਤਾਂ ਕੋਈ ਵੀ ਕਿਤੋਂ ਵੀ ਆ ਕੇ ਸਾਡੇ ਕੋਲ ਇਹ ਕਲਾਸਾਂ ਜੁਆਇਨ ਕਰ ਸਕਦਾ।
0: ਜੀ ਜੀ, ਤੇ ਜਨਾਬ ਕਲਾਸ ਦਾ ਸਮਾਂ ਕੀ ਰਹੇਗਾ ਇਹਦੇ ਵਿੱਚ?
1: ਸ਼ਾਮ 5:15 ਤੋਂ ਲੈ ਕੇ 6:15, 1 ਘੰਟਾ ਹਰ ਰੋਜ਼।
0: ਓਕੇ, ਯਾਨੀ ਕਿ 5:15 ਤੋਂ ਲੈ ਕੇ 6:15 ਵਜੇ ਤੱਕ ਜਿਹੜੀ

0: ਇਹ ਕਲਾਸ ਲੱਗੇਗੀ ਤੇ ਜਗ੍ਹਾ ਜਨਾਬ ਕਿਹੜੀ ਹੋਏਗੀ ਇਹਦੀ?
1: ਇਹ ਆਪਣੀ ਮਿੰਨੀ ਫੈਕਟਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 227 ਈ ਪਹਿਲੀ ਮੰਜ਼ਿਲ
0: ਜੀ।
1: ਮਿੰਨੀ ਫੈਕਟਰੀ ਬਠਿੰਡਾ।
0: ਸੋ ਜਨਾਬ ਇਸ ਦੇ ਨਾਲ ਨਾਲ ਜੇ ਮੈਂ ਥੋੜ੍ਹਾ ਜਿਹਾ ਹੋਰ ਮੈਂ ਗੱਲ ਕਰਾਂ ਤਾਂ ਇਹਦੇ ਨਾਲ ਨਾਲ ਜਿਵੇਂ ਉਰਦੂ ਸਾਹਿਤ ਹੈ, ਸ਼ਾਇਰੀ ਜਾਂ ਫਿਰ ਸੱਭਿਆਚਾਰ ਬਾਰੇ ਵੀ ਕੋਈ ਜਾਣਕਾਰੀ ਦਿੱਤੀ ਜਾਵੇਗੀ ਜਾਂ ਫਿਰ ਕੋਈ ਆਪਾਂ ਕਹਿ ਲਈਏ ਕਿ ਮੁੱਢਲੀ ਹੀ ਸਿੱਖਿਆ ਦਿੱਤੀ ਜਾਏਗੀ ਇਹਦੇ ਵਿੱਚ?
1: ਹਾਂ, ਇਹਦੇ ਵਿੱਚ ਕਿਉਂਕਿ ਜਿਹੜੀ ਤੁਸੀਂ ਸਾਹਿਤ ਦੀ ਗੱਲ ਕਰਦੇ ਹੋ ਜਾਂ ਹੋਰ ਇਸ ਤੋਂ ਗਾਂਹ ਦੀ ਗੱਲ ਕਰਦੇ ਹੋ, ਉਹ ਪਹਿਲਾਂ ਤੁਹਾਨੂੰ ਬੇਸ ਆਉਣਾ ਚਾਹੀਦਾ। 6 ਮਹੀਨੇ ਵਿੱਚ
0: ਜੀ
1: ਬੰਦਾ ਬੇਸ ਸਿੱਖਦਾ ਹੈਗਾ, ਉਹਦੀ ਪ੍ਰੈਕਟਿਸ ਕਰਦਾ, ਕਿਉਂਕਿ ਇਹਦੇ ਅਲਫਾਜ਼ ਹੈ ਜਿਹੜੇ ਉਰਦੂ ਦੇ ਉਹ ਸਾਡੇ ਆਮ ਰੂਟੀਨ ਦੇ ਵਿੱਚ ਨਹੀਂ ਵਰਤੇ ਜਾਂਦੇ, ਸੋ ਸਿੱਖਣ ਤੇ ਸਮਾਂ ਲੱਗ ਜਾਂਦਾ। ਹੁਣ ਜ਼ਿਹਨ ਦੇ ਵਿੱਚ ਬਿਠਾਉਣ ਤੇ ਕੋਈ ਵੀ ਭਾਸ਼ਾ ਸਿੱਖਦੇ ਹੋ ਸਮਾਂ ਲੱਗਦਾ ਹੈਗਾ, ਸੋ 6 ਮਹੀਨਿਆਂ ਦੇ ਵਿੱਚ ਜੇ ਵਿਅਕਤੀ ਸ਼ਬਦਾਂ ਦੀ, ਅੱਖਰਾਂ ਦੀ, ਉਹਨਾਂ ਨੂੰ ਲਗਾ ਮਾਤਰਾ ਦੀ ਚੰਗੀ ਤਰ੍ਹਾਂ ਪਹਿਚਾਣ ਕਰ ਲਵੇ, ਸੈਂਟੈਂਸ ਬਣਾਉਣਾ ਸਿੱਖ ਜਾਵੇ, ਤੇ ਮੇਰੇ ਖਿਆਲ ਇਹ ਕਾਫੀ ਕੰਮ ਹੋ ਜਾਂਦਾ। ਉਸ ਤੋਂ ਬਾਅਦ ਤੁਸੀਂ ਆਪਦੀ ਪ੍ਰੈਕਟਿਸ ਤੇ ਹੈ, ਤੇ ਜਿਵੇਂ ਜਿਵੇਂ ਪ੍ਰੈਕਟਿਸ ਕਰੂ, ਜੇ ਪ੍ਰੈਕਟਿਸ ਛੱਡ ਦੂਗਾ ਤਾਂ ਉਹ ਭੁੱਲ ਜਾਊਗਾ, ਕਿਉਂਕਿ ਆਮ ਰੂਟੀਨ ਦੇ ਵਿੱਚ ਸਾਡੀ ਇਹ ਭਾਸ਼ਾ ਨਹੀਂ ਹੈ। ਸੋ
0: ਬਿਲਕੁਲ
1: ਜੇ ਅਸੀਂ ਇਹ ਪ੍ਰੋਫੈਸ਼ਨ ਲੈਣੀ ਹੈ ਤਾਂ ਸਾਨੂੰ ਇਹ ਸਿੱਖਣ ਤੋਂ ਬਾਅਦ ਇਹਦੇ ਨਾਲ ਜੁੜੇ ਰਹਿਣਾ ਪਊਗਾ, ਫਿਰ
0: ਜੀ
1: ਅਸੀਂ ਲਿਟਰੇਚਰ ਦੀਆਂ ਕਿਤਾਬਾਂ ਪੜ੍ਹ ਸਕਦੇ ਹਾਂ, ਹੋਰ ਜਿੰਨੀਆਂ ਵੀ ਕਿਤਾਬਾਂ ਹੈਗੀਆਂ ਪੜ੍ਹ ਸਕਦੇ ਹਾਂ, ਤੇ ਫਾਇਦਾ ਵੀ ਤਾਂ ਹੈ ਜੇ ਤੁਸੀਂ ਇਸ ਤੋਂ ਬਾਅਦ ਲਗਾਤਾਰ ਇਸ ਨਾਲ ਜੁੜੇ ਰਹੋ ਤੇ ਤੁਹਾਡੀ ਇਹ ਤੁਹਾਡੀ ਰੂਟੀਨ ਦਾ ਹਿੱਸਾ ਬਣੀ ਰਹੂਗੀ।
0: ਬਿਲਕੁਲ। ਸੋ ਜਨਾਬ ਇੱਕ ਹੋਰ ਜਿਹੜੀ ਮੈਂ ਗੱਲ ਪੁੱਛਣਾ ਚਾਹੂੰਗਾ ਕਿ ਜੇ ਕਲਾਸਾਂ ਖਤਮ ਹੋਣ ਤੋਂ ਬਾਅਦ ਜੇ ਸਟੂਡੈਂਟਸ ਨੂੰ ਜਿਹੜੇ ਸਿਖਲਾਈ ਲੈਣ ਆ ਰਹੇ ਨੇ ਉਹਨਾਂ ਤੋਂ ਉਹਨਾਂ ਨੂੰ ਬਾਅਦ ਦੇ ਵਿੱਚ ਕਿਸੇ ਹੋਰ ਸੁਵਿਧਾ ਜ਼ਰੂਰਤ ਪਈ ਹੈ, ਜੇ ਮੈਂ ਗੱਲ ਕਰਾਂ ਉਹਨੇ ਕੁਛ ਹੋਰ ਸ਼ਬਦਾਂ ਦੀ ਜਾਣਕਾਰੀ ਲੈਣੀ ਹੈ ਤੇ ਉਹਦੇ ਵਾਸਤੇ ਵੀ ਉਹ ਤੁਹਾਨੂੰ ਸੰਪਰਕ ਕਰ ਸਕਦਾ ਬਾਅਦ ਦੇ ਵਿੱਚ?
1: ਹਾਂਜੀ ਹਾਂਜੀ ਬਿਲਕੁਲ, ਸਾਡੇ ਮਤਲਬ ਕਿ ਜਿਹੜੇ ਟੀਚਰ ਹੈਗੇ ਉਹ ਕਦੋਂ ਵੀ ਸਾਡੇ, ਵੈਸੇ ਵੀ ਵਟਸਐਪ ਗਰੁੱਪ ਹੁੰਦਾ ਉਹਨਾਂ ਦੇ ਵਿੱਚ, ਵਟਸਐਪ ਗਰੁੱਪ ਦੇ ਰਾਹੀਂ ਉਹ ਕਰ ਸਕਦੇ ਆ, ਜਦੋਂ ਮਰਜ਼ੀ ਸਾਡੇ ਕੋਲ ਆ ਸਕਦੇ ਹੈਗੇ ਆ, ਟੀਚਰ ਅਵੇਲੇਬਲ ਹੁੰਦਾ ਸਾਡਾ ਸ਼ਾਮ ਨੂੰ, ਤੇ ਉਦੋਂ ਜੋ ਵੀ ਉਹਨਾਂ ਦੀ ਕੁਐਰੀ ਹੋਵੇ ਕਿਸੇ ਸ਼ਬਦ ਨੂੰ ਲੈ ਕੇ, ਕਿਸੇ ਲਿਟਰੇਚਰ ਨੂੰ ਲੈ ਕੇ, ਜੋ ਵੀ ਉਹ ਪੁੱਛਣਾ ਚਾਹੁੰਦਾ ਹੋਵੇ, ਐਨੀ ਟਾਈਮ ਮੋਸਟ ਵੈਲਕਮ।
0: ਜੀ
1: ਇਹ ਨਹੀਂ ਕਿ 6 ਮਹੀਨੇ ਖਤਮ ਹੋ ਗਏ ਤੇ ਉਹ ਕੱਟ ਆਫ ਹੋ ਗਿਆ, ਉਹ ਹਮੇਸ਼ਾ
0: ਬਿਲਕੁਲ
1: ਸਾਡੇ ਨਾਲ ਜੁੜਿਆ ਰਹਿ ਸਕਦਾ।
0: ਜੀ ਜੀ ਸੋ ਸਾਥੀਓ ਤੁਸੀਂ ਸੁਣ ਰਿਹਾ ਹੋਊਗਾ ਕਿ ਸਾਡੇ ਜ਼ਿਲ੍ਹਾ ਪਾਤਸ਼ਾਹ ਅਫਸਰ ਜਿਹੜੇ ਪਾਤਸ਼ਾਹ ਅਫਸਰ ਜਿਹੜੇ ਕਿਰਤੀ ਕਿਰਪਾਲ ਜੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਸਾਥੀਓ ਜਿਹੜੀ ਹੈ ਇਹਨੂੰ ਜਿਹੜੀ 1 ਜੁਲਾਈ ਤੋਂ ਇਹ ਕਲਾਸਾਂ ਸ਼ੁਰੂ ਨੇ ਤੇ 500 ਰੁਪਏ ਇਸ ਦੀ ਦਾਖਲਾ ਫੀਸ ਹੈ ਤੇ 6 ਮਹੀਨੇ ਦਾ ਸਾਥੀਓ ਕੋਰਸ ਹੈ ਤੇ ਜਨਾਬ ਇਹਦਾ ਸਰਟੀਫਿਕੇਟ ਵੀ ਮਿਲੇਗਾ ਕੋਈ ਅਖੀਰ ਦੇ ਵਿੱਚ?
1: ਬਿਲਕੁਲ ਜੀ ਬਿਲਕੁਲ, ਅਖੀਰ ਦੇ ਵਿੱਚ ਇਹਦਾ ਟੈਸਟ ਹੋਊਗਾ, ਟੈਸਟ ਦੇ ਬੇਸ ਤੇ ਉਹਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਊਗਾ ਤੇ ਦਾਖਲਾ ਅੱਜ ਤੋਂ ਸ਼ੁਰੂ ਹੈ, 15 ਤਰੀਕ ਤੋਂ,
0: ਜੀ
1: 15 ਜੂਨ ਤੋਂ ਲੈ ਕੇ 30 ਜੂਨ ਤੱਕ ਇਹ ਦਾਖਲਾ ਸ਼ੁਰੂ ਹੋਏ।
0: ਜੀ ਸੋ ਜੀ 15 ਜੂਨ ਤੋਂ ਲੈ ਕੇ 30 ਜੂਨ ਤੱਕ ਤੁਸੀਂ ਇਸ ਕਲਾਸਾਂ ਦੇ ਵਿੱਚ ਦਾਖਲਾ ਲੈ ਸਕਦੇ ਹੋ। ਸੋ ਜਨਾਬ ਚਲਦੇ ਚਲਦੇ ਕੋਈ ਹੋਰ ਖਾਸ ਜ਼ਰੂਰੀ ਗੱਲ ਜੋ ਸਾਡੇ ਸਰੋਤੇ ਨਾਲ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਇਸ ਮੰਚ ਤੋਂ?
1: ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਭਾਸ਼ਾ, ਜਿਵੇਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਹੈ, ਭਾਸ਼ਾ ਦੀ ਅਮੀਰੀ ਬਹੁਤ ਵੱਡੀ ਅਮੀਰੀ ਹੁੰਦੀ ਹੈ, ਤੇ ਭਾਸ਼ਾ ਹੀ ਹੈ ਜਿਹੜੀ ਸਾਨੂੰ ਬਾਕੀ ਜੀਵਾਂ ਤੋਂ ਵੱਖਰਾ ਕਰਦੀ ਹੈ।
0: ਬਿਲਕੁਲ,
1: ਸੋ ਜਿੰਨੀਆਂ ਭਾਸ਼ਾਵਾਂ ਤੁਸੀਂ ਸਿੱਖੋਗੇ ਉਨੇ ਹੀ ਤੁਸੀਂ ਵੱਧ ਗਿਆਨ ਹਾਸਲ ਕਰੋਗੇ, ਤੇ ਉਰਦੂ ਜ਼ਬਾਨ ਵਰਗੀ ਜ਼ਬਾਨ, ਮਿੱਠੀ ਜ਼ਬਾਨ ਕੋਈ ਹੋਰ ਨਹੀਂ ਹੈ। ਬੇਸ਼ੱਕ ਸਾਡੀ ਆਪਣੀ ਮਾਤ ਭਾਸ਼ਾ ਪੰਜਾਬੀ ਬੜੀ ਮਿੱਠੀ ਬੋਲੀ ਹੈ, ਪਰ ਉਰਦੂ ਦੀ ਮਿਠਾਸ ਤੇ ਜਦੋਂ ਦੋਨੇ ਮਿਠਾਸ ਘੁਲ ਜਾਣਗੀਆਂ ਤਾਂ ਤੁਹਾਡੀ ਜ਼ਬਾਨ ਦੇ ਵਿੱਚ ਹੋਰ ਵੀ ਖੂਬਸੂਰਤੀ ਆਊ।
0: ਜੀ ਸੋ ਜਨਾਬ ਮੈਂ ਇੱਕ ਹੋਰ ਚਲਦੇ ਚਲਦੇ ਸਵਾਲ ਪੁੱਛਣਾ ਚਾਹੂੰਗਾ, ਜੇ ਕਿਸੇ ਨੇ ਦਾਖਲਾ ਲੈਣਾ ਹੋਏ ਇਸ ਉਰਦੂ ਕਲਾਸਾਂ ਦੇ ਵਿੱਚ ਉਹ ਕਿੱਥੇ ਸੰਪਰਕ ਕਰੇ ਜਾਂ ਕਿਹੜਾ ਦਫ਼ਤਰ ਹੈ, ਕੋਈ ਕਮਰਾ ਨੰਬਰ ਜਿਹੜਾ ਸੈਕਟਰੀਏਟ ਦੇ ਵਿੱਚ ਜੋ ਸਾਂਝਾ ਕਰਨਾ ਚਾਹੋ?
1: 227 ਈ
0: ਨੰਬਰ
1: ਪਹਿਲੀ ਮੰਜ਼ਿਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਿੰਨੀ ਸੈਕਟਰੀਏਟ ਜਿਹਨੂੰ ਆਪਾਂ ਕਹਿੰਦੇ ਹੈਗੇ,
0: ਜੀ
1: ਜਿੱਥੇ ਡੀਸੀ ਸਾਹਿਬ ਦਾ ਦਫ਼ਤਰ ਹੈ ਉਸੇ ਬਿਲਡਿੰਗ ਦੇ ਵਿੱਚ ਸਾਡਾ ਦਫ਼ਤਰ ਹੈ ਜੀ।
0: ਜੀ
1: ਉੱਥੇ ਸਾਡੇ ਨਾਲ ਕੰਮ ਕਾਜੀ ਦਿਨਾਂ ਦੇ ਵਿੱਚ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਹੈ, ਟਾਈਮ ਹੈ 7:30 ਤੋਂ ਲੈ ਕੇ 1:30 ਤੱਕ ਅੱਜ ਕੱਲ੍ਹ
0: ਜੀ।
1: ਜੀ
0: ਸੋ
1: ਸੰਪਰਕ ਨੰਬਰ ਵੀ ਮੈਂ ਤੁਹਾਨੂੰ ਬੋਲ ਦਿੰਦਾ ਜੇ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ
0: ਜੀ ਜਨਾਬ,
1: ਜਾਂ ਹੋਰ ਕੋਈ ਇਨਕੁਆਇਰੀ ਕਰਨੀ ਹੋਵੇ, 9815-41-465, ਇਹ ਮੇਰਾ ਖੁਦ ਦਾ ਨੰਬਰ ਹੈ, ਤੇ ਜਦੋਂ ਮਰਜ਼ੀ ਇਸ ਬਾਰੇ ਗੱਲਬਾਤ ਕਰ ਸਕਦੀ ਹੈ।
0: ਜੀ ਸੋ ਜੀ 9815-41-465 ਇਹ ਨੰਬਰ ਹੈ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਨੇ, ਇਸ ਨੰਬਰ ਤੇ ਵੀ ਤੁਸੀਂ ਸੰਪਰਕ ਕਰਕੇ ਜਿਹੜੀ ਉਰਦੂ ਦੀ ਜਿਹੜੀ ਜ਼ੁਬਾਨ ਹੈ ਉਸਦੀ ਸਿਖਲਾਈ ਹੈ ਤੁਸੀਂ ਜਿਹੜੀ ਬੇਸਿਕ ਸਿਖਲਾਈ ਹੈ ਉਹ ਤੁਸੀਂ ਲੈ ਸਕਦੇ ਹੋ। ਸੋ ਜਨਾਬ ਕਿਰਤੀ ਕਿਰਪਾਲ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਸ਼ੁਕਰੀਆ, ਤੁਸੀਂ ਅੱਜ ਆਕਾਸ਼ਵਾਣੀ FM ਬਠਿੰਡਾ ਤੇ ਇਸ ਮੰਚ ਤੇ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜਨਾਬ।
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਮਿਹਰਬਾਨੀ,
0: ਥੈਂਕ ਯੂ ਸਰ।

0: अब टेलीलॉ के माध्यम से न सिर्फ घर बैठे मुफ्त कानूनी सलाह ले सकते हैं बल्कि अनुभवी वकीलों से कोर्ट में कानूनी सहायता भी पा सकते हैं।
1: तो डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSC सेंटर से संपर्क करें। न्याय विभाग, भारत सरकार द्वारा जनहित में जारी।
2: आकाशवाणी FM बठिंडा FM बैंड 101.1 MHz से तुसी सुन रहे हो प्रोग्राम सजरी सवेर।
3: बिल्कुल साथियों, आकाशवाणी FM बठिंडा ते इस वक्त जारी है प्रोग्राम सजरी सवेर दा ए सफर। ते दोस्तों, इस सफर दे विच समय जी 7:43 दा। ਬਿਲਕੁਲ ਸਾਥੀਓ, ਮੈਨੂੰ ਉਮੀਦ ਹੈ ਕਿ ਇਸ ਵਕਤ ਤੁਸੀਂ ਚਾਹ ਦੀਆਂ ਚੁਸਕੀਆਂ ਦੇ ਨਾਲ ਅਖਬਾਰੀ ਜਿਹੜੇ ਅਖਬਾਰਾਂ ਦਾ ਵੀ ਆਨੰਦ ਲੈ ਰਹੇ ਹੋਵੋਗੇ ਔਰ ਨਾਲ ਨਾਲ ਆਨੰਦ ਲੈ ਰਹੇ ਹੋਵੋਗੇ ਜੀ ਅੱਜ ਦੀ ਇਸ ਖੂਬਸੂਰਤ ਸਵੇਰ ਦਾ। ਬਾਕੀ ਦੋਸਤੋ, ਪਿਛਲੇ ਦਿਨੀ ਪਈ ਹਲਕੀ ਜਿਹੀ ਜਿਹੜੀ ਬਰਸਾਤ ਦੇ ਕਾਰਨ ਜਿਹੜੀ ਮੌਸਮ ਦੇ ਵਿੱਚ ਖਾਸ ਕਰਕੇ ਸਵੇਰ ਦੇ ਵਿੱਚ ਠੰਡਕ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਉਹ ਸਾਥੀਓ, ਹੁਣ ਵੀ ਜਦੋਂ 10-11 ਵਜੇ ਅਸੀਂ ਬਾਜ਼ਾਰਾਂ ਦੇ ਵਿੱਚ ਜਾਣਾ ਹੋਏ ਤਾਂ ਉਸ ਵਕਤ ਜਿਹੜੀ ਧੁੱਪ ਹੈ ਉਹ ਇੰਨੀ ਹੁਣ ਜਿਹੜੀ ਹੈ ਗਰਮ ਨਹੀਂ ਲੱਗਦੀ। ਖੈਰ ਸਾਥੀਓ, ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਹੋਰ ਬਰਸਾਤ ਹੋਏ ਤੇ ਮੌਸਮ ਸਾਥੀਓ ਉਸੇ ਤਰ੍ਹਾਂ ਜਿਹੜਾ ਮੈਂ ਕਹਾਂ ਕਿ ਵਧੀਆ ਬਣਿਆ ਰਹੇ। ਖੈਰ ਸਾਥੀਓ, ਮੌਸਮ ਕੈਸਾ ਵੀ ਹੋਵੇ, ਆਕਾਸ਼ਵਾਣੀ FM ਬਠਿੰਡਾ ਤੁਹਾਡੇ ਵਿਹੜੇ ਪਹੁੰਚ ਜਾਂਦਾ ਹੈ। ਬਿਲਕੁਲ ਸਾਥੀਓ, ਵਧਦਿਆਂ ਹੁਣ ਜੀ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ ਤੇ ਗੱਲ ਕਰਦੇ ਹਾਂ ਸਾਥੀਓ ਸਾਡੇ ਉਸ ਗੀਤ ਦੀ ਜੋ ਅਕਸਰ ਹੀ ਸਾਥੀਓ ਵਿਆਹ ਸ਼ਾਦੀਆਂ ਦੀ ਉਹ ਗੀਤ ਰੌਣਕ ਬਣਦਾ ਹੈ। ਉਹ ਸਾਥੀਓ, ਜੇ ਮੈਂ DJ ਵਾਲਿਆਂ ਦੀ ਗੱਲ ਕਰਾਂ ਤਾਂ DJ ਵਾਲਾ ਭਾਈ ਵੀ ਸਾਥੀਓ ਵਰਗ ਨੂੰ ਦੇਖ ਕੇ, ਉਮਰ ਨੂੰ ਦੇਖ ਕੇ ਗੀਤ ਹੈ ਜਿਹੜਾ ਉਹ ਪਲੇ ਕਰਦਾ। ਜੇ ਜਿਹੜਾ DJ ਦੇ ਫਲੋਰ ਦੇ ਆਸ ਪਾਸ ਜੇ ਕੋਈ ਬਜ਼ੁਰਗ ਬੰਦਾ ਨਜ਼ਰ ਆਉਂਦਾ ਤਾਂ ਉਹ ਗੀਤ ਜ਼ਰੂਰ ਲਾਉਂਦਾ ਕਿ ਜਿਹੜਾ ਗੁਰਦਾਸ ਮਾਨ ਜੀ ਦਾ ਗੀਤ ਹੈ ਜੀ, ਜਿਹੜੇ ਬਾਬੇ ਭੰਗੜਾ ਪਾਉਂਦੇ ਨੇ। ਸੋ ਇਸ ਤਰ੍ਹਾਂ ਸਾਥੀਓ, ਜੇ ਨੌਜਵਾਨ ਵੀਰ ਜਿਹੜੇ ਸਟੇਜ ਦੇ ਆਸ ਪਾਸ ਹੋਣ ਤਾਂ ਉਹ ਵੀ ਸਾਥੀਓ ਆਪਣੀ ਜਿਹੜੇ ਵਾਰੋ ਵਾਰੀ ਪਸੰਦ ਦਾ ਗੀਤ ਹੈ ਜਿਹੜੇ ਉਹ DJ ਵਾਲੇ ਨੂੰ ਕਹਿ ਕੇ ਲਵਾਉਂਦੇ ਰਹਿੰਦੇ ਨੇ। ਸੋ ਜੀ, ਇੱਕ ਹੋਰ ਜੇ ਮੈਂ ਗੀਤ ਦੀ ਗੱਲ ਕਰਾਂ ਤੇ ਜਦੋਂ ਵੀ DJ ਦੇ ਫਲੋਰ ਦੇ ਆਸ ਪਾਸ ਜੇ ਕੋਈ ਮੁਟਿਆਰਾਂ ਇਕੱਠੀ ਹੋ ਜਾਣ ਤਾਂ ਫਿਰ DJ ਵਾਲਾ ਭਾਈ ਵੀ ਸਾਥੀਓ ਉਹਨਾਂ ਨੂੰ ਹੱਲਾ ਸ਼ੇਰੀ ਦਿੰਦਾ ਹੋਇਆ ਉਹ ਗੀਤ ਜ਼ਰੂਰ ਪਲੇ ਕਰਦਾ। ਔਰ ਸਾਥੀਓ, ਕੋਈ ਵੀ ਇਸ ਤਰ੍ਹਾਂ ਦਾ ਵਿਆਹ ਸ਼ਾਦੀ ਕੋਈ ਨਹੀਂ ਹੈ ਕਿ ਜਦੋਂ ਉਹ ਗੀਤ ਉਹ DJ ਵਾਲਾ ਭਾਈ ਨਾ ਲਾਏ। ਸੋ ਸਾਥੀਓ, ਉਹ ਗੀਤ ਕਿਹੜਾ? ਸੋ ਫਿਰ ਮੈਂ ਵੀ ਪਲੇ ਕਰਨ ਲੱਗਿਆ ਜੀ ਉਹ ਗੀਤ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਸਾਥੀਓ ਇਸ ਗੀਤ ਨੂੰ ਪੂਰਾ ਇੰਜੋਏ ਕਰੋਗੇ ਜੀ। ਬਣੇ ਰਹੋ 101.1 MHz ਤੇ।

ਬਾਕੀ ਦੋਸਤੋ ਜ਼ਿੰਦਗੀ ਦੇ ਵਿੱਚ ਸਾਨੂੰ ਜੇ ਕਿਤੇ ਲੱਗਦਾ ਕਿ ਸਾਡੇ ਮਤਲਬ ਦੀ ਗੱਲ ਹੈ, ਸਾਡੇ ਫਾਇਦੇ ਦੀ ਗੱਲ ਹੈ, ਉਹ ਸਾਥੀਓ ਸਾਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਔਰ ਸਾਥੀਓ ਖੈਰ ਹਰ ਜਗ੍ਹਾ ਮਤਲਬ ਵੀ ਨਹੀਂ ਚੱਲਦਾ, ਖਾਸ ਕਰਕੇ ਸਾਥੀਓ ਰਿਸ਼ਤਿਆਂ ਦੇ ਵਿੱਚ ਸਾਨੂੰ ਕਦੇ ਵੀ ਸਾਥੀਓ ਮਤਲਬੀ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਥੀਓ ਰਿਸ਼ਤੇ ਦੇ ਵਿੱਚ ਜੇ ਆਪਾਂ ਸੌਦਾ ਕਰੀਏ ਤਾਂ ਫਿਰ ਉਹ ਸੌਦਾ ਘਾਟੇ ਦਾ ਹੀ ਹੁੰਦਾ। ਸੋ ਜੀ ਕਹਿੰਦੇ ਨੇ ਕਿ ਬਹੁਤ ਸਾਰੇ ਨੇ ਕਿਹਾ, ਸ਼ਾਇਰ ਨੇ ਸਾਡੇ ਕਿਸੇ ਨੇ ਕਿਹਾ ਕਿ ਯਾ ਤੋ ਮਿੱਠ ਜਾਈਏ

ਸੋ ਬਿਲਕੁਲ ਸਾਥੀਓ, ਇਸ ਸੌਦੇ ਖਰੇ ਖਰੇ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਭਵਨ ਦੋ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਖਤਮ ਕਰਨ ਦੀ ਇਜਾਜ਼ਤ। ਸੋ ਜੀ, ਮੈਂ ਉਮੀਦ ਕਰਦਾ ਅਤੇ ਦੁਆ ਵੀ ਮੰਗਦਾ ਉਸ ਵਾਹਿਗੁਰੂ ਉਸ ਰੱਬ ਤੋਂ ਕਿ ਤੁਸੀਂ ਤੁਹਾਡਾ ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਸਾਥੀਓ, ਤੁਸੀਂ ਹਮੇਸ਼ਾ ਤੰਦਰੁਸਤ ਰਹੋ, ਮਸਤ ਰਹੋ, ਇੰਜੋਏ ਕਰਦੇ ਰਹੋ। 101.1 ਮੈਗਾਹਰਟਜ਼ ਅਤੇ ਆਕਾਸ਼ਵਾਣੀ FM ਬਠਿੰਡਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੇ ਸੁਣਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਲੈ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਜੀ ਹਾਂ ਸਾਥੀਓ, ਸੁਰਜੀਤ ਬਿੰਦਰਖਿਆ ਦੇ ਗਾਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਹੁਣ ਮੁਕਤਾ। ਆਪਣੇ ਰੇਡੀਓ ਦੋਸਤ ਪਵਨ ਨੂੰ ਦੋ ਇਜਾਜ਼ਤ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾ ਹਰਟਸ 'ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਸੋ ਸੁਣਦਿਆਂ ਜੀ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਔਰ ਰੇਨਬੋ ਦਿੱਲੀ ਦੇ ਪ੍ਰਸਾਰਣ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਸੁਣਾਂਗੇ ਹਿੰਦੀ ਵਿਚ ਖ਼ਬਰਾਂ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖ਼ਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:10 ਤੇ 32 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਦਾ। ਸੁਣਦੇ ਹਾਂ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ
1: ਮਿਤੀ 16 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿੱਥੇ ਮਿਲੇਗੀ ਗਿਆਨ ਭਗਤੀ ਦੇ ਜੀਵਨ ਦੀ ਸਹੀ ਰਾਹ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟ ਅਸ ਟਾਕ ਐਂਡ ਡਾਂਸ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 12:30 ਤੇ 40 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਤਮਾਮ ਬੀਬੀਆਂ ਭੈਣਾਂ ਦੇ ਨਾਲ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਗੁੱਡ ਆਫਟਰਨੂਨ ਟੂ ਆਲ ਆਫ ਯੂ। ਮੇਰੇ ਹਾਲ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਅੱਛੇ ਨੇ, ਤੇ ਸਾਡੀਆਂ ਬੀਬੀਆਂ ਭੈਣਾਂ ਦੇ ਹਾਲ ਇਸ ਤੋਂ ਵੀ ਵਧੀਆ ਹੋਣੇ ਚਾਹੀਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਹਾਲ ਬਿਖਰੇ ਹੋਏ ਹੋਣਗੇ, ਕਿਉਂਕਿ ਬੱਚੇ ਛੋਟੇ ਛੋਟੇ ਘਰਾਂ ਦੇ ਵਿੱਚ ਜਿਨ੍ਹਾਂ ਬੀਬੀਆਂ ਦੇ ਕੋਲ ਹੈਗੇ ਆ ਭੈਣਾਂ ਦੇ, ਤਾਂ ਉਹਨਾਂ ਦੇ ਹਾਲ ਬੇਹਾਲ ਕੀਤੇ ਹੋਣਗੇ। ਪਰ ਫਿਰ ਵੀ ਇਹ ਦੇਖੋ ਕਿ ਨੰਨੀਆਂ ਮੁੰਨੀਆਂ ਜਿਹੜੀਆਂ ਇਹ ਪਿਆਰੀਆਂ ਪਿਆਰੀਆਂ ਮੂਰਤਾਂ ਨੇ, ਸੂਰਤਾਂ ਨੇ ਨਾ, ਇਹ ਭਾਵੇਂ ਕਿੰਨਾ ਮਰਜ਼ੀ ਸਾਨੂੰ ਪਰੇਸ਼ਾਨ ਕਰੀ ਜਾਣ, ਪਰ ਫਿਰ ਵੀ ਸਾਡੇ ਜਿਹੜੇ ਹੁੰਦਾ ਨਾ ਇੱਕ ਪਿਆਰ ਹੈ ਮਾਂ ਦਾ, ਉਹ ਐਂਡ ਤੇ ਆ ਕੇ ਸੌਣ ਲੱਗਿਆ ਉਹ ਸਾਰਾ ਉਮੜ ਆਉਂਦਾ ਕਿ ਲੈ ਭਾਵੇਂ ਅੱਜ ਬਹੁਤ ਤੰਗ ਕੀਤਾ ਪਰ ਆ ਜਾ ਮੈਂ ਤੈਨੂੰ ਲੈ ਕੇ ਪੈ ਜਾਵਾਂ ਹੁਣ। ਸੋ ਭੈਣੋ, ਇਹ ਪਿਆਰ, ਇਹ ਸਤਿਕਾਰ ਤੁਹਾਡਾ ਤੁਹਾਡੇ ਬੱਚਿਆਂ ਦੇ ਨਾਲ, ਪਰਿਵਾਰ ਦੇ ਨਾਲ ਬਣਿਆ ਰਹੇ। ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਚੱਲ ਰਿਹਾ ਜੀ ਘਰ ਪਰਿਵਾਰ। ਸੋ ਕਿਰਨ ਅੱਜ ਤੁਹਾਡੇ ਲਈ ਲੈ ਕੇ ਆਈ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦਿਨ ਹੈਗਾ ਸੋਮਵਾਰ। ਸੋ ਸੋਮਵਾਰ ਨੂੰ ਤੁਹਾਨੂੰ ਪਤਾ ਜੀ ਕਿ ਸਿਹਤ ਸੰਭਾਲ ਹੁੰਦਾ ਆਪਣਾ ਵਿਸ਼ਾ, ਅੱਜ ਜਿਹੜਾ ਆਪਾਂ ਚੁਣਿਆ ਹੈਗਾ ਉਹ ਹੈ ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਰਾਹੀਂ ਹੱਲ। ਇਸ ਵਿਸ਼ੇ ਤੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਅਨੁਰਾਗ ਗਿਰਧਰ ਜੀ, ਆਯੁਰਵੈਦਿਕ ਮੈਡੀਕਲ ਅਫਸਰ। ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ। ਸੋ ਆਪਾਂ ਇਹ ਸੁਣਦੇ ਹਾਂ ਮੁਲਾਕਾਤ ਸਿਹਤ ਸੰਭਾਲ ਦੇ ਅੰਤਰਗਤ। ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਮੁੜ ਪ੍ਰਸਾਰਣ ਸੁਣੋਗੇ ਇਸ ਪ੍ਰੋਗਰਾਮ ਦਾ।

0: नमस्कार श्रोतियो, अज दा प्रोग्राम लैके हाजिर हां जी मैं खुशप्रीत शेरगिल।
1: ਤੇ ਡਾਕਟਰ ਸਾਹਿਬ ਜੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਜੀ, ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਨਾ ਚਾਹਾਂਗੇ, ਡਾਕਟਰ ਅਨੁਰਾਗ ਗਿਰਦਰ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
2: ਜੀ ਧੰਨਵਾਦ ਜੀ ਮੈਡਮ, ਆਪ ਦਾ ਤੇ ਸਾਰੇ ਸਰੋਤਾਂ ਦਾ
3: ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ
1: ਜੀ। ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਡਾਕਟਰ ਅਨੁਰਾਗ ਗਿਰਦਰ ਜੀ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਬਤੌਰ ਆਯੁਰਵੈਦਿਕ ਮੈਡੀਕਲ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਡਾਕਟਰ ਸਾਹਿਬ ਨੂੰ ਪਿਛਲੇ ਦਿਨਾਂ ਦੇ ਵਿੱਚ ਧਨਵੰਤਰੀ ਐਵਾਰਡ ਦੇ ਨਾਲ ਵੀ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਤੇ ਸਾਡਾ ਅੱਜ ਦਾ ਵਿਸ਼ਾ ਹੈ ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਹੱਲ। ਡਾਕਟਰ ਅਨੁਰਾਗ ਗਿਰਦਰ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਚਮੜੀ ਦੇ ਰੋਗਾਂ ਦੀ

0: ਆਯੁਰਵੇਦਿਕ ਦੇ ਅਨੁਸਾਰ ਜਾਂ ਆਮ ਤੌਰ ਤੇ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਚਮੜੀ ਦੇ ਕਿਹੜੇ ਕਿਹੜੇ ਰੋਗ ਸਾਨੂੰ ਹੋ ਸਕਦੇ ਆ, ਇਸ ਬਾਰੇ ਵਿਸਥਾਰ ਸਹਿਤ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਜੀ ਦੇਖੋ, ਚਮੜੀ ਦੇ ਰੋਗ ਜਿਹੜੇ ਨੇ ਇਹ ਬਹੁਤ ਕੋਈ ਛੋਟਾ ਟੋਪਿਕ ਨਹੀਂ ਹੈ, ਇੱਕ ਬਹੁਤ ਵੱਡਾ ਟੋਪਿਕ ਹੈ ਤੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੋਗ ਹੁੰਦੇ ਆ। ਜਿਵੇਂ ਆਪਾਂ ਗੱਲ ਕਰੀਏ ਅਲਰਜਿਕ ਹੁੰਦੇ ਆ, ਜਿਵੇਂ ਉਹਦੇ ਚ ਜਿਵੇਂ ਅਰਟੀਕੇਰੀਆ, ਧੱਫੜ ਹੋ ਜਾਣਾ, ਅਟੋਪਿਕ ਡਰਮੇਟਾਈਟਿਸ, ਕੁਛ ਅਜਿਹੀਆਂ ਬਿਮਾਰੀਆਂ ਜਿਹੜੀ ਇਨਫੈਕਸ਼ਨ ਕਰਕੇ ਹੁੰਦੀਆਂ ਨੇ, ਉਹਦੇ ਵਿੱਚ ਜਿਵੇਂ ਬੈਕਟੀਰੀਆ ਦੇ ਇਨਫੈਕਸ਼ਨ ਨਾਲ ਪਾਇਓਡਰਮਾ, ਐਕਨੇ, ਮੁਹਾਸੇ ਹੁੰਦੇ ਆ ਜਿਹੜੇ ਪਿੰਪਲਸ ਕਹਿੰਦੇ ਆ, ਇਸੇ ਤਰ੍ਹਾਂ ਵਾਇਰਲ ਹੁੰਦੇ ਆ ਜਿਹੜੇ ਅੱਜ ਕੱਲ੍ਹ ਕੋਮਨ ਹੈ, ਰੁਬੈਲਾ, ਮੀਜ਼ਲਸ, ਉਹ ਤਾਂ ਚਲੋ ਇੱਕ ਸਾਈਡ ਤੇ ਹੋ ਗਏ, ਜਿਵੇਂ ਵਾਟਸ, ਮੋਕੇ ਹੋ ਜਾਣਾ, ਜਾਂ ਹੈਂਡ ਫੁੱਟ ਡਿਜ਼ੀਜ਼ ਹੁੰਦੀ ਹੈ, ਹਰਪੀਸ ਜੋਸਟਰ ਜਨੇਊ ਕਹਿੰਦੇ ਆ ਜਿਹਨਾਂ ਨੂੰ, ਫੰਗਲ ਹੁੰਦੇ ਆ ਜਿਵੇਂ ਰਿੰਗ ਵੋਰਮ, ਦੱਦ ਹੋ ਜਾਣਾ, ਇਸੇ ਤਰ੍ਹਾਂ ਨਿਊ ਪਲਾਸਟਿਕ ਕੁਛ ਹੁੰਦੀਆਂ ਬਿਮਾਰੀਆਂ, ਬਿਨਾਈਨ, ਜਿਨ੍ਹਾਂ ਦੇ ਵਿੱਚ ਜਿਵੇਂ ਕੁਛ ਚੀਜ਼ ਐਕਸਟਰਾ ਵੱਧ ਜਾਣੀ, ਜਿਵੇਂ ਲਾਈਪੋਮਾ ਹੋ ਜਾਣਾ, ਫਾਈਬਰੋਮਾ ਹੋ ਜਾਣਾ, ਕੁਛ ਮੈਲੀਗਨੈਂਟ ਹੁੰਦੇ ਆ, ਕੁਛ ਹੋਰ ਸੈਕੰਡਰੀ ਕਾਰਨ ਵੀ ਹੁੰਦੇ ਆ, ਜਿਵੇਂ ਕਿ ਕੋਈ ਪ੍ਰੈਸ਼ਰ ਕਰਕੇ ਕੋਈ ਕੋਰਨ ਪੈਰ ਤੇ ਅੱਡੀਆਂ ਤੇ ਭੋਰੀ ਹੋ ਜਾਂਦੀ ਹੈ, ਕੋਈ ਛਾਈਆਂ, ਮਿਲਾਜ਼ਮਾ ਫੇਸ ਤੇ ਹੋ ਜਾਂਦੀ ਹੈ, ਕੋਈ ਹਾਰਮੋਨਲ ਤੇ ਬਹੁਤ ਸਾਰੇ ਹੁੰਦੇ ਆ, ਵੈਰੀਕੋਜ਼ ਕਰਕੇ ਵੈਰੀਕੋਜ਼ ਅਲਸਰ ਹੋ ਜਾਂਦੇ ਆ, ਕੁਛ ਆਟੋਇਮਿਊਨ ਪ੍ਰੋਬਲਮਸ ਹੁੰਦੀਆਂ ਜਿਵੇਂ ਕਿ ਫੁਲਵੈਰੀ ਹੋ ਗਈ, ਵਿਟੀ ਲੋਗੋ, ਇਸ ਤਰ੍ਹਾਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਆਪਾਂ ਆਯੁਰਵੇਦ ਦੇ ਨਾਲ ਵੀ ਇਲਾਜ ਕਰਦੇ ਹਾਂ।
0: ਜੀ ਡਾਕਟਰ ਸਾਹਿਬ, ਇੱਕ ਸਵਾਲ ਜੋ ਆਮ ਤੌਰ ਤੇ ਸਰੋਤਿਆਂ ਦੇ ਮਨ ਦੇ ਵਿੱਚ ਆਉਂਦਾ ਉਹ ਇਹ ਹੁੰਦਾ ਜੀ ਕਿ ਬਈ ਜਦੋਂ ਅਸੀਂ ਗੱਲ ਕਰਦੇ ਹਾਂ ਇਲਾਜ ਦੀ, ਜੋ ਚਮੜੀ ਦੇ ਰੋਗਾਂ ਦੇ ਨਾਲ ਸੰਬੰਧਿਤ ਇਲਾਜ ਹੁੰਦੇ ਨੇ, ਉਹਦੇ ਵਿੱਚ ਅਕਸਰ ਅਸੀਂ ਜਦੋਂ ਇਲਾਜ ਲੈਣ ਦੀ ਗੱਲ ਕਰਦੇ ਹਾਂ ਤਾਂ ਜਿੰਨਾ ਸਮਾਂ ਇਲਾਜ ਲੈਂਦੇ ਰਹਿੰਦੇ ਹਾਂ ਉਨਾ ਸਮਾਂ ਸਮੱਸਿਆ ਠੀਕ ਰਹਿੰਦੀ ਹੈ, ਪਰ ਜਿਵੇਂ ਹੀ ਅਸੀਂ ਦਵਾਈਆਂ ਖਾਣਾ ਬੰਦ ਕਰ ਦਿੰਦੇ ਹਾਂ ਜਾਂ ਦਵਾਈਆਂ ਲਗਾਉਣਾ ਬੰਦ ਕਰ ਦਿੰਦੇ ਹਾਂ ਚਮੜੀ ਤੇ, ਤਾਂ ਉਹ ਬਿਮਾਰੀਆਂ ਮੁੜ ਆਪਣਾ ਜਿਹੜਾ ਉਹ ਪੁਰਾਣਾ ਰੂਪ ਹੈ ਉਹ ਲੈ ਕੇ ਸਾਹਮਣੇ ਆਉਂਦੀਆਂ। ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਜੋ ਚਮੜੀ ਦੇ ਰੋਗ ਹੁੰਦੇ ਆ, ਕੀ ਉਹਨਾਂ ਦਾ ਕੋਈ ਪੱਕਾ ਹੱਲ ਹੋ ਜਾਂਦਾ ਜੀ?
1: ਜੀ ਦੇਖੋ, ਮੇਰਾ ਪਿਛਲੇ 15 ਸਾਲਾਂ ਦਾ ਸਿਵਲ ਹਸਪਤਾਲ ਦਾ ਹੀ ਤਜਰਬਾ ਹੋ ਗਿਆ ਤੇ ਉਸ ਤੋਂ ਪਹਿਲਾਂ ਦਾ ਵੀ 10 ਸਾਲਾਂ ਦਾ ਐਕਸਪੀਰੀਅੰਸ ਸੀਗਾ। ਇਹਦੇ ਚ ਅਸੀਂ ਵੇਖਿਆ ਕਿ ਅਗਰ ਜੇ ਅਸੀਂ ਪ੍ਰੋਪਰ ਤਰੀਕੇ ਨਾਲ ਆਯੁਰਵੈਦਿਕ ਇਲਾਜ ਕੀਤਾ ਜਾਵੇ ਤਾਂ ਕਾਫੀ ਪ੍ਰੋਬਲਮਸ ਜਿਹੜੀਆਂ ਕਿ ਕਿੰਨੇ ਸਾਲਾਂ ਤੋਂ ਮਰੀਜ਼ ਦਵਾਈਆਂ ਲੈ ਕੇ ਪਰੇਸ਼ਾਨ ਹੋ ਰਹੇ ਆ, ਉਹ ਦਵਾਈਆਂ ਵੀ ਛੁੱਟ ਜਾਂਦੀਆਂ ਤੇ ਪੇਸ਼ੈਂਟ ਪਰਮਾਨੈਂਟ ਵੀ ਠੀਕ ਹੁੰਦੇ ਆ। ਕਾਫੀ ਸਾਰੇ ਅਲੱਗ ਅਲੱਗ ਇਸ ਤਰ੍ਹਾਂ ਦੀ ਕੈਟੇਗਰੀਜ਼ ਹੈ, ਅਸੀਂ ਬਹੁਤ ਅੱਛੀ ਕੋਸ਼ਿਸ਼ ਕਰ ਰਹੇ ਹਾਂ, ਹਰ ਪੇਸ਼ੈਂਟ ਨੂੰ ਪਿਆਰ ਨਾਲ ਸਮਝਾਉਂਦੇ ਹਾਂ, ਪਰਹੇਜ ਕਰਾਉਂਦੇ ਹਾਂ ਤੇ ਪੰਚਕਰਮਾ ਕਰਦੇ ਹਾਂ। ਪੰਚਕਰਮਾ ਦਾ ਮਕਸਦ ਇਹੀ ਹੈ ਕਿ ਜੋ ਦਵਾਈਆਂ ਲੈ ਕੇ ਅਸੀਂ ਰੋਗ ਨੂੰ ਦਬਾਨੇ ਆ, ਠੀਕ ਨਹੀਂ ਹੁੰਦਾ ਤੇ ਜਦੋਂ ਦਵਾਈ ਛੱਡਦੇ ਹਾਂ ਰੋਗ ਦੁਬਾਰਾ ਹੋ ਰਿਹਾ, ਇਹ ਜੀ ਕੰਡੀਸ਼ਨ ਦੇ ਵਿੱਚ ਸਾਡਾ ਜੇ ਪੰਚਕਰਮਾ ਹੈਗਾ, ਅੱਜ ਕੱਲ ਨਿਆ ਇਹਦੇ ਵਾਸਤੇ ਨਾਂ ਰੱਖਿਆ ਹੋਇਆ ਡੀਟੋਕਸ ਟ੍ਰੀਟਮੈਂਟ ਜਾਂ ਡੀਟੋਕਸੀਫਿਕੇਸ਼ਨ, ਇਹ ਅੱਜ ਕੱਲ ਬੜਾ ਟ੍ਰੈਂਡਿੰਗ ਹੋ ਰਿਹਾ ਹੈ, ਤੇ ਪੰਚਕਰਮਾ ਇਸੇ ਦੇ ਰਾਹੀਂ ਸਕਿਨ ਦੀਆਂ ਪ੍ਰੋਬਲਮਸ ਨੂੰ ਠੀਕ ਕਰਨ ਦੇ ਵਿੱਚ ਸਾਥ ਦਿੰਦਾ, ਸਪੋਰਟ ਕਰਦਾ।
0: ਜੀ ਮੇਰੇ ਖਿਆਲ ਡਾਕਟਰ ਸਾਹਿਬ, ਕੁਝ ਸਰੋਤਿਆਂ ਨੇ ਰੇਡੀਓ ਸੈੱਟ ਲੇਟ ਆਨ ਕੀਤਾ ਹੋਊਗਾ, ਉਹਨਾਂ ਦੀ ਜਾਣਕਾਰੀ ਦੇ ਲਈ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਪੰਚਕਰਮਾ ਤੋਂ ਕੀ ਭਾਵ ਹੁੰਦਾ ਜੀ, ਕਿਹੜੀਆਂ ਕਿਹੜੀਆਂ ਵਿਧੀਆਂ ਅਸੀਂ ਪੰਚਕਰਮਾ ਦੇ ਵਿੱਚ ਵਰਤਦੇ ਹਾਂ ਜਿਨ੍ਹਾਂ ਦੇ ਨਾਲ ਚਮੜੀ ਦੇ ਰੋਗਾਂ ਦਾ ਨਿਪਟਾਰਾ ਕੀਤਾ ਜਾ ਸਕਦਾ?
1: ਹਾਂਜੀ, ਪੰਚਕਰਮਾ ਜੋ ਹੈ ਇਹ ਆਯੁਰਵੇਦ ਦੇ ਇਲਾਜ ਦਾ ਹੀ ਇੱਕ ਹਿੱਸਾ ਹੈ, ਜਿਹਦੇ ਵਿੱਚ ਅਸੀਂ ਮੋਟਾ ਮੋਟਾ ਸਰਸਰੀ ਤੌਰ ਤੇ ਅਸੀਂ ਕਹੀਏ ਤਾਂ ਪੰਜ ਤਰ੍ਹਾਂ ਦੇ ਪੰਚਕਰਮਾ ਯਾਨੀ ਕਿ ਪੰਜ ਟ੍ਰੀਟਮੈਂਟ ਹੈਗੇ ਆ, ਵਮਨ, ਵਿਰੇਚਨ, ਵਸਤੀ, ਰਕਤਮੋਕਸ਼ਨ ਤੇ ਨਸਿਆ। ਤੇ ਇਹਨਾਂ ਦੇ ਵਾਤ ਆਯੁਰਵੇਦ ਜੇ ਕਿਸੇ ਨੇ ਸੁਣਿਆ ਹੋਣਾ ਤਾਂ ਆਪਣਾ ਆਯੁਰਵੇਦ ਜਿਹੜਾ ਹੈ ਇਹ ਵਾਤ, ਪਿੱਤ ਤੇ ਕਫ ਇਹਨਾਂ ਦੇ ਬੈਲੈਂਸ ਵਾਸਤੇ ਆਯੁਰਵੇਦ ਕਹਿੰਦਾ ਕਿ ਜਦੋਂ ਅਸੀਂ ਵਾਤ ਪਿੱਤ ਕਫ ਨੂੰ ਬੈਲੈਂਸ ਕਰ ਦਿੰਦੇ ਹਾਂ ਤਾਂ ਅਸੀਂ ਤੰਦਰੁਸਤ ਰਹਿੰਦੇ ਹਾਂ, ਜਦੋਂ ਇਹਨਾਂ ਚੋਂ ਕੋਈ ਵੀ ਬੋਡੀ ਦੇ ਵਿੱਚ ਇਮਬੈਲੈਂਸ ਹੁੰਦਾ ਤਾਂ ਅਸੀਂ ਬਿਮਾਰ ਪੈਂਦੇ ਹਾਂ। ਤੇ ਉਹਨਾਂ ਨੂੰ ਜੇ ਡੀਟੋਕਸ ਕਰਨਾ, ਬਾਹਰ ਕੱਢਣਾ, ਤਾਂ ਉਹਦੇ ਵਾਸਤੇ ਪੰਚਕਰਮਾ ਹੁੰਦੇ ਆ, ਵਾਤ ਵਾਸਤੇ ਵਸਤੀ, ਵਸਤੀ ਯਾਨੀ ਕਿ ਐਨੀਮਾ ਦੇਣਾ, ਪਿੱਤ ਵਾਸਤੇ ਵਿਰੇਚਨ, ਵਿਰੇਚਨ ਯਾਨੀ ਕਿ ਦਵਾਈ ਦੇ ਕੇ ਪੋਟੀਆਂ ਲਗਾਉਣਾ, ਕਫ ਵਾਸਤੇ ਵਮਨ ਯਾਨੀ ਕਿ ਦਵਾਈ ਦੇ ਕੇ ਉਲਟੀਆਂ ਲਗਾਉਣਾ, ਤੇ ਇੱਕ ਨਸਿਆ ਹੁੰਦਾ ਜਿਹੜਾ ਗਰਦਨ ਤੋਂ ਉੱਤੇ ਦੇ ਜਿਹੜੇ ਰੋਗ ਹੈ, ਅੱਖ, ਨੱਕ, ਕੰਨ, ਗਲੇ ਦੇ ਰੋਗ ਹੈਗੇ ਆ, ਸਿਰ ਦੇ ਬਾਲਾਂ ਦੇ ਰੋਗ ਹੈ, ਉਹਨਾਂ ਵਾਸਤੇ ਅਸੀਂ ਨਸਿਆ ਕਰਦੇ ਹਾਂ ਯਾਨੀ ਨੱਕ ਦੇ ਰਾਹੀਂ ਦਵਾਈ ਪਾਉਂਦੇ ਹਾਂ। ਤੇ ਇੱਕ ਹੁੰਦਾ ਰਕਤਮੋਕਸ਼ਨ, ਆਯੁਰਵੇਦ ਦਾ ਇੱਕ ਕੰਸੈਪਟ ਹੈ, ਬਲੱਡ ਦੀ ਇੰਪਿਓਰਿਟੀ, ਖੂਨ ਦੀ ਇੰਪਿਓਰਿਟੀ ਹੋ ਜਾਂਦੀ ਹੈ, ਉਹਦੇ ਵਿੱਚ ਆਪਾਂ ਖੂਨ ਕੱਢਦੇ ਹਾਂ, ਉਹ ਟ੍ਰੀਟਮੈਂਟ ਨੂੰ ਰਕਤਮੋਕਸ਼ਨ ਕਹਿੰਦੇ ਹਾਂ। ਉਹਦੀ ਵੀ ਅਲੱਗ ਅਲੱਗ ਟਾਈਪਸ ਹੈਗੀਆਂ, ਜਿਵੇਂ ਲੀਚ ਲਾ ਕੇ, ਜੋਂਕਾਂ ਲਾ ਕੇ ਖੂਨ ਕੱਢਣਾ, ਜਾਂ ਸਿਰਾ ਵੇਦ ਕਰਨਾ ਯਾਨੀ ਕਿ ਜਿਹੜੀ ਵੇਨ ਹੈ ਉਹਦੇ ਥਰੂ ਖੂਨ ਕੱਢਣਾ, ਉਹ ਰਕਤਮੋਕਸ਼ਨ ਹੁੰਦਾ ਹੈ।
0: ਜੀ ਤੇ ਡਾਕਟਰ ਸਾਹਿਬ, ਅਸੀਂ ਇੱਕ ਹੋਰ ਸਵਾਲ ਤੁਹਾਡੇ ਤੋਂ ਇੱਥੇ ਨਾਲ ਹੀ ਚੱਲਦੇ ਚੱਲਦੇ ਪੁੱਛਣਾ ਚਾਹਾਂਗੇ। ਅਕਸਰ ਜਦੋਂ ਗੱਲ ਹੁੰਦੀ ਹੈ ਚਮੜੀ ਦੀ ਤਾਂ ਸੁੰਦਰਤਾ ਵੀ ਚਮੜੀ ਦੇ ਨਾਲ ਜੁੜੀ ਹੋਈ ਹੁੰਦੀ ਹੈ, ਹਨਾ? ਤਾਂ ਅਸੀਂ ਗੱਲ ਕਰਦੇ ਹਾਂ ਕਿ ਬਈ ਵਧੀਆ ਖੁਰਾਕ ਖਾਓ ਤਾਂ ਸਾਡੀ ਚਮੜੀ ਹੈ ਜਿਹੜੀ ਸਿਹਤਮੰਦ ਰਹਿੰਦੀ ਹੈ, ਤਾਂ ਤੁਸੀਂ ਕਿਰਪਾ ਕਰਕੇ ਸਾਨੂੰ ਜਾਣਕਾਰੀ ਦਿਓ ਵੀ ਆਯੁਰਵੇਦ ਦਾ ਇਸ ਸੰਬੰਧੀ ਕੀ ਮਤ ਹੈ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਨੂੰ ਖਾਣੀ ਚਾਹੀਦੀ ਹੈ ਤਾਂ ਕਿ ਸਾਡੀ ਚਮੜੀ ਸਿਹਤਮੰਦ ਰਹੇ।
1: ਜੀ ਦੇਖੋ, ਇਸ ਤਰ੍ਹਾਂ ਹੈ, ਸਾਡਾ ਆਯੁਰਵੇਦ ਦਾ ਜਿਹੜਾ ਟ੍ਰੀਟਮੈਂਟ ਕਰਨ ਤੋਂ ਪਹਿਲਾਂ ਹੀ ਇੱਕ ਗੱਲ ਕਹੀ ਗਈ ਹੈ ਕਿ ਤਿੰਨ ਤਰ੍ਹਾਂ ਤੋਂ ਜੋ ਕੋਈ ਮਰੀਜ਼ ਆਵੇ ਤਾਂ ਉਹਨਾਂ ਦਾ ਇਲਾਜ ਆਹਾਰ, ਵਿਹਾਰ ਤੇ ਫਿਰ ਔਸ਼ਧ, ਇਹ ਤਿੰਨ ਸਟੈਪ ਦੇ ਇਲਾਜ ਕਰਨਾ ਹੈ। ਯਾਨੀ ਕਿ ਜੇ ਕੋਈ ਪੇਸ਼ੈਂਟ ਆਉਂਦਾ ਹੈ, ਸਾਰਿਆਂ ਤੋਂ ਪਹਿਲਾਂ ਉਹਦਾ ਆਹਾਰ, ਆਹਾਰ ਯਾਨੀ ਕਿ ਕੀ ਖਾ ਰਿਹਾ ਉਹ ਵੇਖ ਕੇ, ਉਹਦੇ ਚ

0: ਨਾ ਹੈ ਉਹ ਪਹਿਲਾਂ ਦੱਸਦੇ ਆ, ਅੱਧੇ ਰੋਗ ਤਾਂ ਉਸੇ ਨਾਲ ਹੀ ਠੀਕ ਹੋ ਜਾਂਦੇ ਆ। ਫਿਰ ਅਸੀਂ ਕਰਦੇ ਹਾਂ ਵਿਹਾਰ, ਵਿਹਾਰ ਯਾਨੀ ਕੀ ਉਹਨੂੰ ਕਰਨਾ ਚਾਹੀਦਾ, ਲਾਈਫ ਸਟਾਈਲ ਕਿਵੇਂ ਚੇਂਜ ਕਰਨਾ, ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਦਵਾਈ ਦੀ, ਇਸ ਤਰ੍ਹਾਂ ਅਸੀਂ ਚੱਲਦੇ ਹਾਂ।
1: ਜੀ ਡਾਕਟਰ ਸਾਹਿਬ, ਇੱਥੇ ਇੱਕ ਹੋਰ ਸਵਾਲ ਪੁੱਛਣਾ ਬਣਦਾ ਜੀ, ਵੀ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੀਆਂ ਆਯੁਰਵੈਦਿਕ ਦੀਆਂ ਦਵਾਈਆਂ ਹੁੰਦੀਆਂ, ਕੀ ਇਹਨਾਂ ਦਵਾਈਆਂ ਦੇ ਕੋਈ ਸਾਈਡ ਇਫੈਕਟਸ ਵੀ ਹੁੰਦੇ ਨੇ, ਜਾਂ ਫਿਰ ਇਹ ਦਵਾਈਆਂ ਜਿਵੇਂ ਆਮ ਆਪਾਂ ਕਹਿ ਦਿੰਦੇ ਵੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਤੇ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਜਾਂ ਕੀ ਆਪ ਹੀ ਜਿਵੇਂ ਕਈ ਵਾਰ ਹੁੰਦਾ ਅਸੀਂ ਦੇਖਦੇ ਹਾਂ ਕਿ ਬਜ਼ੁਰਗ ਨਾ ਇਕੱਠਾ ਕਰਕੇ ਰੱਖ ਲੈਂਦੇ ਵੀ ਇਹ ਚੂਰਨ ਫਲਾਣੇ ਚੀਜ਼ ਦਾ, ਇਹ ਦਰਦ ਦਾ ਜੀ, ਇਹ ਫਲਾਣੀ ਚੀਜ਼ ਦਾ, ਤੇ ਫਿਰ ਜਦੋਂ ਉਹਨਾਂ ਨੂੰ ਉਹੋ ਜਿਹੀ ਕੋਈ ਸਮੱਸਿਆ ਹੁੰਦੀ ਉਹ ਖਾ ਲੈਂਦੇ, ਇਹ ਪ੍ਰੈਕਟਿਸ ਆ ਜਿਹੜੀ ਕੀ ਠੀਕ ਹੈ, ਜਾਂ ਫਿਰ ਡਾਕਟਰ ਦੀ ਸਲਾਹ ਬਿਨਾ ਇਸ ਕੇਸ ਦੇ ਵਿੱਚ ਵੀ, ਯਾਨੀ ਆਯੁਰਵੈਦਿਕ ਦੀਆਂ ਦਵਾਈਆਂ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਡਾਕਟਰ ਦੀ?
0: ਜੀ ਇਹ ਕੁਐਸਚਨ ਦੇ ਵਿੱਚ ਦੋ ਕੁਐਸਚਨ ਆ ਗਏ। ਪਹਿਲਾ ਕੁਐਸਚਨ ਹੈ ਕਿ ਆਯੁਰਵੈਦਿਕ ਦਵਾਈ ਆਪਾਂ ਬਿਨਾਂ ਡਾਕਟਰ ਦੀ ਸਲਾਹ ਤੋਂ ਲਈਏ ਕਿ ਨਾ ਲਈਏ? ਬਿਲਕੁਲ ਨਹੀਂ ਲੈਣੀ। ਆਯੁਰਵੈਦਿਕ ਦਵਾਈ ਵੀ ਇੱਕ ਦਵਾਈ ਹੈ, ਜਦੋਂ ਤੱਕ ਤੁਸੀਂ ਚੰਗੇ ਐਜੂਕੇਟਡ ਪੜ੍ਹੇ ਲਿਖੇ BMS ਜਾਂ BMS MD ਡਾਕਟਰ ਦੀ ਸਲਾਹ ਤੋਂ ਬਿਨਾਂ ਲਓਗੇ ਤਾਂ ਉਹ ਨੁਕਸਾਨ ਕਰ ਸਕਦੀ ਹੈ। ਉਹਨੂੰ ਸਾਈਡ ਇਫੈਕਟ ਨਹੀਂ ਕਹਿੰਦੇ, ਸਾਈਡ ਇਫੈਕਟ ਉਦੋਂ ਕਹਿੰਦੇ ਆ ਜਦੋਂ ਦਵਾਈ ਲੈ ਕੇ ਤੇ ਪ੍ਰੋਬਲਮ ਨੂੰ ਠੀਕ ਕਰਦੇ ਕਰਦੇ ਕੋਈ ਹੋਰ ਰੋਗ ਕਰਦੇ। ਮੈਂ ਮਜ਼ਾਕ ਵਿੱਚ ਕਹਿੰਦਾ ਹੁੰਦਾ ਕਿ ਸਾਡੀ ਦਵਾਈ ਦੇ ਪੋਜ਼ਿਟਿਵ ਸਾਈਡ ਇਫੈਕਟ ਹੁੰਦੇ ਆ। ਅੱਜ ਹੀ ਮੈਨੂੰ ਇੱਕ ਪੇਸ਼ੈਂਟ ਆਏ, ਉਹ ਸਕਿਨ ਦੀ ਪ੍ਰੋਬਲਮ ਫੰਗਸ ਦੀ ਲੈ ਰਹੇ ਸੀ, ਉਹਨਾਂ ਨੂੰ ਮੈਂ ਦਵਾਈ ਦਿੱਤੀ, ਉਸ ਦਵਾਈ ਦੇ ਨਾਲ ਸਾਈਡ ਇਫੈਕਟ ਕੀ ਹੋਇਆ, ਉਹਨਾਂ ਦੀ ਸ਼ੂਗਰ ਵੀ ਠੀਕ ਹੋ ਗਈ
1: ਜੀ।
0: ਤੇ ਮੈਂ ਹੱਸ ਕੇ ਕਹਿੰਦਾ ਹੁੰਦਾ ਕਿ ਸਾਡੀ ਦਵਾਈ ਦੇ ਸਾਈਡ ਇਫੈਕਟ ਹੋਣੇ, ਹੋ ਸਕਦਾ ਇੱਕ ਅੱਧੀ ਪ੍ਰੋਬਲਮ ਤੁਸੀਂ ਦੱਸਣੀ ਭੁੱਲ ਗਏ ਹੋ, ਉਹ ਵੀ ਠੀਕ ਹੋ ਜਾਣੀ ਹੈ ਜੇ ਅਸੀਂ ਸਹੀ ਤਰੀਕੇ ਨਾਲ ਵਾਤਪਿਤ ਕਫ ਬੈਲੈਂਸ ਕਰ ਲਿਆ। ਜੇ ਆਪਾਂ ਸਹੀ ਕਰ ਲਿਆ ਤਾਂ ਇੱਕ ਦਵਾਈ ਵੀ ਸਾਰਾ ਕੁਝ ਠੀਕ ਕਰ ਦਿੰਦੀ ਹੈ, ਕਿਉਂਕਿ ਅਸੀਂ ਨਾਲ ਪਰਹੇਜ਼ ਤੇ ਵੀ ਫੋਕਸ ਕਰਦੇ ਹਾਂ। ਹਾਂ, ਜੇ ਦਵਾਈ ਚੰਗੀ ਕੰਪਨੀ ਦੀ ਨਹੀਂ ਹੈ, ਦਵਾਈ ਦੇ ਵਿੱਚ ਕੋਈ ਮਿਸ਼ਰਨ ਹੈ, ਕੋਈ ਗਲਤ ਚੀਜ਼ ਪਾਈ ਹੋਈ ਹੈ, ਡੈਫੀਨੇਟਲੀ ਉਹ ਸਾਈਡ ਇਫੈਕਟ ਕਰੇਗੀ। ਅੱਛੀ ਕੰਪਨੀ ਦੀ ਦਵਾਈ ਅੱਛੇ ਡਾਕਟਰ ਤੋਂ ਪ੍ਰਿਸਕ੍ਰਾਈਬ ਕੀਤੀ ਹੋਈ ਹੋਵੇ ਤਾਂ ਡੈਫੀਨੇਟਲੀ ਅੱਛਾ ਅਸਰ ਕਰਦੀ ਹੈ, ਪੋਜ਼ਿਟਿਵ ਸਾਈਡ ਇਫੈਕਟ ਲਿਆਉਂਦੀ ਹੈ।
1: ਜੀ ਡਾਕਟਰ ਸਾਹਿਬ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਧੱਫੜ ਦੀ ਜੋ ਰੋਗ ਕਹਿ ਲਈਏ, ਬਿਮਾਰੀ ਕਹਿ ਲਈਏ, ਵੀ ਬੜਾ ਕਈ ਵਾਰ ਤਾਂ ਨਾ ਜਦੋਂ ਖਾਰਿਸ਼ ਹੋਣ ਲੱਗਦੀ ਹੈ, ਜੀ ਕਹਿੰਦਾ ਵੀ ਖੁਰਕੀ ਜਾਓ ਖੁਰਕੀ ਜਾਓ, ਤੇ ਫਿਰ ਉਹ ਵਾਧਾ ਵਾਧਾ ਵਾਧਾ ਅੱਗੇ ਨੂੰ ਵੀ ਬਾਡੀ ਦੇ ਬਾਕੀ ਹਿੱਸਿਆਂ ਤੇ ਵੀ ਵਾਧਾ ਚੱਲਿਆ ਜਾਂਦਾ। ਮੇਰਾ ਖਿਆਲ ਹੈ ਕੁਝ ਸਰੋਤੇ ਜੋ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਉਹ ਵੀ ਮਹਿਸੂਸ ਕਰਦੇ ਹੋਣਗੇ ਵੀ ਹੁੰਦਾ ਤਾਂ ਆਈ ਹੈ ਜੀ।
0: ਜੀ ਬਿਲਕੁਲ, ਅਲਟਿਕ ਏਰੀਆ ਕਹਿੰਦੇ ਜਿਹਨੂੰ, ਧੱਫੜੀ ਹੋ ਜਾਂਦੀ ਹੈ ਸਰੀਰ ਤੇ, ਉਹ ਕੋਈ ਪਤਾ ਹੀ ਨਹੀਂ ਚੱਲਦਾ ਕਦੋਂ ਹੋ ਗਈ। ਅਲਰਜੀ ਕਹਿ ਦਿੰਦੇ ਆ ਕੋਈ, ਫਿਰ ਕਹਿੰਦੇ ਜੀ ਅਲਰਜੀ ਖੁਦਾ ਦੀ ਮਰਜ਼ੀ, ਇਹ ਤਾਂ ਜਦੋਂ ਮਰਜ਼ੀ ਕਿਸੇ ਨੂੰ ਮਰਜ਼ੀ ਹੋ ਜੇ ਅਸੀਂ ਕੁਝ ਨਹੀਂ ਕਰ ਸਕਦੇ, ਇਹ ਤਾਂ ਸਾਰੀ ਜ਼ਿੰਦਗੀ ਸਿਟਰੀਜਨ ਵਗੈਰਾ ਲਈ ਚੱਲੋ, ਆਪਣਾ ਕੰਮ ਚਲਾਈ ਚੱਲੋ
1: ਜੀ। ਪਰ ਆਯੁਰਵੈਦਿਕ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਇਲਾਜ ਹੈ?
0: ਆਯੁਰਵੈਦ ਦੇ ਵਿੱਚ ਇਹ ਜਿਹੜਾ ਸ਼ੀਤ ਪਿੱਤ ਜਾਂ ਧੱਫੜੀ ਹੈ, ਇਹਨੂੰ ਸ਼ੀਤ ਪਿੱਤ, ਉਦਰਦ, ਕੋਠ, ਇਸ ਤਰ੍ਹਾਂ 3 ਤੋਂ 4 ਅਲੱਗ ਅਲੱਗ ਬਿਮਾਰੀਆਂ ਦੇ ਵਿੱਚ ਕੈਟੇਗਰਾਈਜ਼ ਕਰ ਸਕਦੇ ਹਾਂ। ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਅਸੀਂ ਚੈੱਕ ਕਰਦੇ ਹਾਂ, ਆਯੁਰਵੈਦ ਦੇ ਹਿਸਾਬ ਨਾਲ ਡਾਇਗਨੋਸਿਸ ਬਣਾਉਂਦੇ ਹਾਂ ਕਿ ਉਹਨੂੰ ਸ਼ੀਤ ਪਿੱਤ ਹੈ, ਕਿ ਉਦਰਦ ਹੈ, ਕਿ ਕੋਠ ਹੈ, ਕਿ ਉਤਕੋਠ ਹੈ, ਉਹਦੇ ਹਿਸਾਬ ਨਾਲ ਅਸੀਂ ਦਵਾਈ ਦਿੰਦੇ ਹਾਂ। ਪਰ ਇੱਕ ਬੇਸਿਕ ਗੱਲ ਹੈ ਕਿ ਇਹ ਜਿਹੜੀ ਹੈਗੀ ਹੈ ਸੰਤਰਪਨ ਉਥ ਵਿਆਧੀ ਹੈ, ਯਾਨੀ ਕਿ ਜਦੋਂ ਜਿਹੜੇ ਲੋਕ ਐਕਸਰਸਾਈਜ਼ ਘੱਟ ਕਰਦੇ ਆ ਤੇ ਗਰਮ ਚੀਜ਼ਾਂ, ਗਰਮ ਤਸੀਰ ਵਾਲੀਆਂ ਚੀਜ਼ਾਂ ਤੇ ਮਿੱਠਾ ਤੇ ਅਜਿਹੀਆਂ ਚੀਜ਼ਾਂ ਜ਼ਿਆਦਾ ਖਾਂਦੇ, ਉਹਨਾਂ ਨੂੰ ਜ਼ਿਆਦਾ ਹੁੰਦੀ ਹੈ। ਤੇ ਇਸ ਕਰਕੇ ਮੈਂ ਇੱਕ ਐਕਸਪੈਰੀਮੈਂਟ ਵੀ ਕੀਤਾ ਸੀ। ਯੰਗ ਮੁੰਡਾ ਆਇਆ ਸੀ ਮੇਰੇ ਕੋਲ, ਉਹਨੂੰ ਮੈਂ ਕਿਹਾ ਬੇਟਾ ਤੂੰ ਇਸ ਤਰ੍ਹਾਂ ਕਰ, ਮਿੱਠਾ ਜਮਾ ਬੰਦ ਕਰ ਦੇ ਤੇ ਪਸੀਨਾ ਕੱਢ ਰੱਜ ਕੇ, ਹੋ ਸਕਦਾ ਸ਼ੁਰੂ ਸ਼ੁਰੂ ਚ ਤੈਨੂੰ ਔਖਾ ਹੋਵੇ, ਪਸੀਨਾ ਨਿਕਲਦੇ ਖਾਰਿਸ਼ ਹੁੰਦੀ ਹੈ, ਪਰ ਤੂੰ ਐਕਸਰਸਾਈਜ਼ ਕਰ, ਰਨਿੰਗ ਕਰ, ਤੇ ਉਹਦਾ ਸੱਚੀ ਮੰਨੋ ਬਿਨਾਂ ਦਵਾਈ ਤੇ ਬਿਨਾਂ ਪੰਚਕਰਮਾ ਤੋਂ ਸਿਰਫ ਐਕਸਰਸਾਈਜ਼ ਨਾਲ ਹੀ ਜਮਾ ਠੀਕ ਹੋ ਗਿਆ, ਜਿਹੜਾ 15-20 ਸਾਲਾਂ ਤੋਂ ਪਰੇਸ਼ਾਨ ਸੀਗਾ। ਤੇ ਬਾਕੀ ਜੇ ਅਸੀਂ ਗੱਲ ਕਰੀਏ ਦਵਾਈਆਂ ਦੀ ਤਾਂ ਉਹ ਪੇਸ਼ੈਂਟ ਨੂੰ ਦੇਖ ਕੇ ਹੀ ਸਿਲੈਕਟ ਕੀਤੀ ਜਾਂਦੀ ਹੈ, ਪਰ ਇੱਕ ਪੰਚਕਰਮਾ ਦੇ ਵਿੱਚ ਵਿਰੇਚਨ ਹੁੰਦਾ, ਦਵਾਈ ਦੇ ਕੇ ਪੋਟੀਆਂ ਲਗਾਉਂਦੇ ਆ, ਜਾਂ ਰਕਤ ਮੋਕਸ਼ ਹੁੰਦਾ, ਸਿਰਾ ਵੇਦਨ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ, ਇੰਸਟੈਂਟ ਰਿਲੀਫ ਵੀ ਮਿਲਦਾ। ਨਹੀਂ ਤਾਂ ਲੋਕ ਕਹਿੰਦੇ ਜੀ ਆਯੁਰਵੇਦ ਜਿਹੜਾ ਹੌਲੀ ਹੌਲੀ ਅਸਰ ਕਰਦਾ, ਪਰ ਸਾਡੇ ਪੰਚਕਰਮਾ ਦੇ ਨਾਲ ਕਈ ਵਾਰ ਇੰਸਟੈਂਟ ਰਿਲੀਫ ਵੀ ਮਿਲ ਜਾਂਦਾ ਹੈ
1: ਜੀ। ਤੇ ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜੋ ਅਕਸਰ ਹੀ ਕਿਸ਼ੋਰ ਅਵਸਥਾ ਦੇ ਵਿੱਚ ਪਹੁੰਚਦੇ ਆ ਲੜਕੇ ਔਰ ਲੜਕੀਆਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਔਰ ਕਈ ਵਾਰੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਔਰਤਾਂ ਖਾਸ ਕਰਕੇ ਇਸ ਬਿਮਾਰੀ ਤੋਂ ਪੀੜਿਤ ਹੁੰਦੀਆਂ ਨੇ, ਮੁਹਾਸੇ ਜਿਹਨੂੰ ਅਸੀਂ ਐਕਨੇ ਵੀ ਕਹਿ ਦਿੰਦੇ ਹਾਂ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਬਿਲਕੁਲ ਠੀਕ ਹੋ ਸਕਦੇ ਆ, ਕਿਉਂਕਿ ਅਸੀਂ ਦੇਖਦੇ ਹਾਂ ਵੀ ਠੀਕ ਤਾਂ ਹੋ ਜਾਂਦੇ ਇੱਕ ਖਾਸ ਉਮਰ ਤੋਂ ਬਾਅਦ, ਪਰ ਦਾਗ ਪੈ ਜਾਂਦੇ ਆ, ਹਨਾ? ਸੋ ਉਹਦੇ ਬਾਰੇ ਵੀ ਜਾਣਕਾਰੀ ਦਿਓ ਵੀ ਇਹ ਬਿਮਾਰੀ ਅਸੀਂ ਕਿਵੇਂ ਠੀਕ ਕਰ ਸਕਦੇ ਹਾਂ ਆਯੁਰਵੈਦਿਕ ਵਿਧੀ ਦੇ ਰਾਹੀਂ, ਤੇ ਜਿਹੜੇ ਦਾਗ ਪੈ ਜਾਂਦੇ ਆ ਜਾਂ ਪੈ ਚੁੱਕੇ ਨੇ ਉਹਨਾਂ ਤੋਂ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ?
0: ਜੀ ਬਿਲਕੁਲ, ਮੁਹਾਸੇ ਜਿਹੜੀ ਹੈ, ਯੰਗ ਲੜਕੇ ਲੜਕੀਆਂ, ਇਸ ਆਪਣੇ ਉਮਰ ਹੁੰਦੀ ਹੈ ਜਦੋਂ ਬੱਚੇ ਬਿਊਟੀ ਕੌਨਸ਼ੀਅਸ ਹੁੰਦੇ ਆ, ਤੇ ਉਹਦੇ ਚ ਕੁਛ ਬੱਚਿਆਂ ਦੇ ਫੇਸ ਤੇ ਮੁਹਾਸੇ ਹੋਣ ਲੱਗ ਜਾਂਦੇ ਆ, ਤੇ ਉਹ ਸਾਰਾ ਆਪਣੀ ਯੰਗ ਏਜ ਜਿਹੜੀ ਹੈ ਜਵਾਨੀ ਇਸੇ ਨਾਲ ਜੂਝਦੇ ਰਹਿੰਦੇ ਆ। ਲੋਕ ਕਹਿੰਦੇ ਆ ਕੋਈ ਨੀ ਖਾ ਲੈ ਸਮੋਸਾ, ਕੁਛ ਨੀ ਹੁੰਦਾ, ਖਾ ਲੈ ਪੁੱਠਾ ਸਿੱਧਾ, ਦੇਖ ਮੇਰੇ ਤਾਂ ਨਹੀਂ ਹੋਇਆ, ਤੇਰੇ ਵੀ ਨਹੀਂ ਹੋਣਾ, ਐ ਗੱਪ ਮਾਰਦੇ ਲੋਕ। ਲੇਕਿਨ ਅਸੀਂ ਵੇਖਿਆ ਹੈ ਇਹ ਜਿਹੜੇ ਆਯੁਰਵੇਦ ਦੇ ਵਿੱਚ ਪ੍ਰਕਿਰਤੀ ਕਹੀ ਗਈ ਨਾ, ਵਾਤ ਪ੍ਰਕਿਰਤੀ, ਪਿਤ ਪ੍ਰਕਿਰਤੀ, ਕਫ ਪ੍ਰਕਿਰਤੀ,

0: ਗਰਮ ਤਸੀਰ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ ਤੇ ਉਸ ਨਾਲ ਹੀ ਕਾਫੀ ਵਧੀਆ ਰਿਜ਼ਲਟ ਮਿਲ ਜਾਂਦਾ। ਦੂਜਿਆਂ ਦੀ ਗੱਲਾਂ ਤੇ ਸੁਣ ਕੇ ਇਹ ਨਹੀਂ ਸੋਚਣਾ ਕਿਉਂਕਿ ਹੋ ਸਕਦਾ ਕਫ ਪ੍ਰਕਿਰਤੀ ਵਾਲਾ ਹੋਵੇ ਉਹਨੂੰ ਨਾ ਹੁੰਦੇ ਹੋਣ, ਪਰ ਅਸੀਂ ਵੇਖਣਾ ਕਿ ਦੇਖ ਮੇਰਾ ਸਰੀਰ ਹੈ, ਮੈਨੂੰ ਪਤਾ ਮੈਂ ਨਹੀਂ ਪੁੱਠਾ ਸਿੱਧਾ ਖਾਣਾ, ਮੈਂ ਤਾਂ ਕਸਰਤ ਕਰਨੀ ਹੈ, ਮੈਂ ਤਾਂ ਚਾਹ ਜ਼ਿਆਦਾ ਪੀਵਾਂਗਾ, ਮੈਂ ਬਰਗਰ ਨੂਡਲ ਜ਼ਿਆਦਾ ਖਾਊਂਗਾ ਤਾਂ ਮੇਰੇ ਮੁਹਾਸੇ ਹੋਣਗੇ, ਤੇ ਇਹ ਪਰਹੇਜ਼ ਕਰੀਏ ਕਿਉਂਕਿ ਮਾਡਰਨ ਵਿੱਚ ਕਹਿ ਦਿੰਦੇ ਹਾਂ ਵੀ ਇਹ ਵੀ ਬਹੁਤ ਤਰ੍ਹਾਂ ਦੇ ਹੁੰਦੇ, ਬਲੈਕ ਹੈਡ, ਵਾਈਟ ਹੈਡ, ਇਨਫਲੇਮੇਟਰੀ ਐਕਨੇ, ਨੋਡੂਲਰ ਐਕਨੇ, ਹਾਰਮੋਨਲ ਐਕਨੇ ਹੁੰਦੇ ਆ, ਹਾਰਮੋਨਸ ਦੀ ਡਿਸਟਰਬੈਂਸ ਕਰਕੇ ਫੇਸ ਤੇ ਥਾਂ ਵੀ ਅਲੱਗ ਅਲੱਗ ਹੁੰਦੀ ਹੈ, ਹਾਰਮੋਨਲ ਵਾਲੇ ਅਲੱਗ ਥਾਂ ਤੇ ਹੁੰਦੇ ਆ, ਦੂਜੇ ਉਹ ਡਾਇਗਨੋਸਿਸ ਬਣਾਉਣ ਵਾਸਤੇ ਹੁੰਦੇ ਆ, ਪਰ ਬੇਸ ਵਿੱਚ ਉਹੀ ਹੈ ਜਿਨ੍ਹਾਂ ਦੇ ਸਕਿਨ ਦੇ ਉੱਤੇ ਆਇਲ ਸਿਕਰੀਸ਼ਨ ਜ਼ਿਆਦਾ ਹੋ ਰਿਹਾ, ਉਹਨਾਂ ਨੂੰ ਆਇਲ ਬਲੋਕੇਜ ਕਰਕੇ ਹੁੰਦਾ ਇਨਫੈਕਸ਼ਨ ਕਰਕੇ, ਤੇ ਉਹਦੇ ਵਿੱਚ ਆਪਾਂ ਆਇਲ ਵਾਲੀਆਂ ਤਲੀਆਂ ਚੀਜ਼ਾਂ ਇਹ ਸਾਰੀ ਚੀਜ਼ਾਂ ਸਾਨੂੰ ਪਰਹੇਜ਼ ਕਰਨਾ ਪੈਂਦਾ। ਪਿੱਤ ਗਰਮੀ ਨੂੰ ਕੰਟਰੋਲ ਕਰਨ ਵਾਲੀ ਤਾਂ ਥੋੜੀ ਬਹੁਤ ਦਵਾਈਆਂ ਲੈਣੀਆਂ ਪੈਂਦੀ ਹੈ, ਤੇ ਇਹਦੇ ਵਿੱਚ ਲੀਚ ਥੈਰੇਪੀ ਹੁੰਦੀ ਹੈ, ਜੋਂਕਾ ਲਾਉਂਦੇ ਹਾਂ, ਵਿਰੇਚਨ ਕਰਦੇ ਹਾਂ ਪੰਚਕਰਮਾ ਦੇ ਵਿੱਚ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਦਾ ਹੈ।
1: ਜੀ, ਤੁਸੀਂ ਲੀਚ ਥੈਰੇਪੀ ਦੀ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਥੋੜਾ ਜਿਹਾ ਲੀਚ ਥੈਰੇਪੀ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਲੀਚ ਥੈਰੇਪੀ ਤੋਂ ਕੀ ਭਾਵ ਹੈ ਤੇ ਕੀ ਸੱਚਮੁੱਚ ਦੀਆਂ ਜੋਕਾਂ ਜਿਹੜੀਆਂ ਉਹ ਚਮੇੜੀਆਂ ਜਾਂਦੀਆਂ ਨੇ ਜੀ, ਤੇ ਇਹਦਾ ਕੋਈ ਖਤਰਾ ਤਾਂ ਨਹੀਂ ਹੁੰਦਾ ਜੀ?
0: ਜੀ, ਆਪਾਂ ਮੁਹਾਸੇ ਐਕਨੇ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਮੈਂ ਦੱਸਿਆ ਸੀ ਕਿ ਲੀਚ ਥੈਰੇਪੀ ਕੀਤੀ ਜਾਂਦੀ ਹੈ। ਲੀਚ ਯਾਨੀ ਕਿ ਆਪਾਂ ਪਿੰਡਾਂ 'ਚ ਵੇਖਿਆ ਹੋਣੇ, ਛੱਪੜਾਂ 'ਚ ਜੋਕਾਂ ਹੁੰਦੀਆਂ ਸੀਗੀਆਂ ਜਿਹੜੀ ਮੱਝਾਂ ਤੇ ਲੱਗ ਜਾਂਦੀਆਂ ਸੀ, ਤੇ ਅਸੀਂ ਆ ਲੀਚ ਥੈਰੇਪੀ ਕਰਦੇ ਹਾਂ, ਇਹਦੇ ਵਾਸਤੇ ਅਸੀਂ ਸਪੈਸ਼ਲੀ ਲੀਚ ਪਰਚੇਜ਼ ਕਰਦੇ ਹਾਂ ਜਿਹੜੀ ਕਿ ਮੈਡੀਕੇਟਿਡ ਯਾਨੀ ਕਿ ਨੋਨ ਪੋਇਜ਼ਨਸ ਹੁੰਦੀਆਂ ਨੇ, ਤੇ ਉਹ ਨੋਨ ਪੋਇਜ਼ਨਸ ਲੀਚਿਸ ਜਿਹੜੀਆਂ ਅਸੀਂ ਪੇਸ਼ੈਂਟ ਦੀ ਸਕਿਨ ਤੇ ਲਾਉਂਦੇ ਹਾਂ, ਜਿਵੇਂ ਫੇਸ ਤੇ ਹੈਗਾ ਤਾਂ ਆਪਾਂ ਫੇਸ ਤੇ ਲਾਉਂਦੇ ਹਾਂ, ਜੇ ਵੇਰੀਕੋਜ਼ ਵੇਨ ਦੇ ਵਿੱਚ ਲਾਉਂਦੇ ਹਾਂ, ਇਸੇ ਤਰ੍ਹਾਂ ਹੋਰ ਸਕਿਨ ਪ੍ਰੋਬਲਮਸ ਦੇ ਵਿੱਚ ਅਸੀਂ ਡਿਸਾਈਡ ਕਰਦੇ ਹਾਂ ਕਿਸ ਪੇਸ਼ੈਂਟ ਨੂੰ ਲਗਾਉਣੀ, ਕਿਸ ਨੂੰ ਨਹੀਂ, ਪਿੱਤ ਵਾਲੀ ਪ੍ਰੋਬਲਮ 'ਚ ਲਗਾਉਂਦੇ ਹਾਂ, ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਇਹ ਗੰਦਾ ਖੂਨ ਪੀਂਦੀ ਹੈ, ਤੇ ਇਹ ਆਪਣੇ ਲਗਭਗ ਘੰਟਾ ਡੇਢ ਘੰਟਾ ਲੱਗਦਾ ਇਸ ਪ੍ਰੋਸੀਜਰ ਦੇ ਵਿੱਚ, ਤੇ ਪੇਨਲੈਸ ਪ੍ਰੋਸੀਜਰ ਹੈ, ਇਹਦੇ 'ਚ ਕੋਈ ਜ਼ਿਆਦਾ ਪੇਨ ਨਹੀਂ ਹੁੰਦਾ। ਇੱਕ ਵਾਰ ਜਦੋਂ ਲੱਗਦੀ ਹੈ ਉਸ ਵੇਲੇ ਜ਼ਰੂਰ ਥੋੜਾ ਜਿਹਾ ਸੂਈ ਚੁਬਨ ਵਰਗਾ ਪੇਨ ਹੁੰਦਾ, ਉਸ ਤੋਂ ਬਾਅਦ ਤਾਂ ਕੋਈ ਪਤਾ ਵੀ ਨਹੀਂ ਚੱਲਦਾ ਵੀ ਉਹ ਲੱਗੀ ਹੋਈ ਹੈ ਕਿ ਨਹੀਂ। ਮਰੀਜ਼ ਆਪਣੇ ਸਾਡੇ ਇੱਥੇ ਲੇਟੇ ਹੁੰਦੇ ਆ, ਬੈਠੇ ਹੁੰਦੇ ਆ, ਆਰਾਮ ਨਾਲ ਉਹਨਾਂ ਦਾ ਪ੍ਰਵਚਨ ਵਾਹਿਗੁਰੂ ਕੁਛ ਚੱਲ ਰਿਹਾ ਹੁੰਦਾ ਹੈ ਮੋਬਾਈਲ ਤੇ, ਆਰਾਮ ਨਾਲ ਬੈਠੇ ਹੁੰਦੇ ਆ, ਤੇ ਆਰਾਮ ਨਾਲ ਲੀਚ, ਕਿਉਂਕਿ ਕੰਮ ਤਾਂ ਲੀਚ ਨੇ ਕਰਨਾ, ਅਸੀਂ ਉੱਥੇ ਮਰੀਜ਼ ਵੇਖੀ ਜਾਂਦੇ, ਲੀਚ ਆਪਣੇ ਆਪ ਖੂਨ ਚੁਸੀ ਜਾ ਰਹੀ ਹੈ ਮਰੀਜ਼ ਦਾ, ਤੇ ਜਦੋਂ ਪੇਟ ਭਰ ਜਾਂਦਾ ਘੰਟੇ ਕੁ ਬਾਅਦ ਉਹ ਆਪਣੇ ਆਪ ਛੱਡ ਦਿੰਦੀ ਹੈ। ਬਸ ਥੋੜੀ ਬਹੁਤ ਗੱਲਾਂ ਦਾ ਖਿਆਲ ਰੱਖਣਾ ਹੁੰਦਾ, ਅਸੀਂ ਉਹ ਸਮਝਾ ਦਿੰਦੇ ਹਾਂ ਵੀ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਨਾ ਅੱਗੇ ਦਾ, ਤੇ ਇਹ ਸੇਫ ਹੈ, ਪੇਨਲੈਸ ਹੈ, ਬਹੁਤ ਅੱਛਾ ਰਿਜ਼ਲਟ ਹੈ, ਇੰਸਟੈਂਟ ਰਿਜ਼ਲਟ ਵੀ ਮਿਲਦਾ ਇਹਨਾਂ ਦਾ।
1: ਜੀ, ਤੇ ਡਾਕਟਰ ਸਾਹਿਬ ਹੋਰ ਕਿਹੜੇ ਤਰੀਕਿਆਂ ਦੇ ਨਾਲ ਅਸੀਂ ਐਕਨੇ ਆ ਜਿਹੜੇ ਉਹ ਠੀਕ ਕਰ ਸਕਦੇ ਹਾਂ ਜੀ?
0: ਹਾਂ, ਦਵਾਈਆਂ ਤਾਂ ਹੈਗੀਆਂ, ਲੀਚ ਥੈਰੇਪੀ ਤੋਂ ਇਲਾਵਾ ਅਸੀਂ ਵਿਰੇਚਨ, ਪੰਚਕਰਮਾ ਜਿਹੜਾ ਹੈਗਾ, ਦਵਾਈ ਦੇ ਕੇ ਪੋਟੀਆਂ ਲਗਾਉਣਾ ਜਾਂ ਦਵਾਈ ਦੇ ਕੇ ਉਲਟੀ ਕਰਾਉਣਾ, ਵਮਨ ਹੈ ਨਾ, ਇਹਨਾਂ ਨਾਲ ਵੀ ਪੇਸ਼ੈਂਟ ਬੜਾ ਅੱਛਾ ਰਿਜ਼ਲਟ ਮਿਲਦਾ ਹੈ ਤੇ ਪਰਮਾਨੈਂਟ ਕਿਉਰ ਵੀ ਹੋ ਜਾਂਦਾ ਹੈ।
1: ਜੀ, ਜਦੋਂ ਡਾਕਟਰ ਸਾਹਿਬ ਆਪਾਂ ਚਮੜੀ ਦੀ ਗੱਲ ਕਰਦੇ ਹਾਂ ਨਾ, ਤਾਂ ਅੱਜ ਕੱਲ੍ਹ ਇੱਕ ਹੋਰ ਸਮੱਸਿਆ ਦੇਖਣ ਦੇ ਵਿੱਚ ਆਉਂਦੀ ਹੈ ਮੌਕਿਆਂ ਦੀ। ਕਈ ਵਾਰੀ ਜਮਾਂਦਰੂ ਹੁੰਦੇ ਨੇ ਤੇ ਕਈ ਵਾਰੀ ਜਮਾਂਦਰੂ ਨਹੀਂ ਹੁੰਦੇ, ਪਰ ਜਿਵੇਂ ਜਿਵੇਂ ਵਿਅਕਤੀ ਦੀ ਉਮਰ ਵੱਡੀ ਹੁੰਦੀ ਹੈ ਉਹਨੂੰ ਮਹਿਸੂਸ ਹੋਣ ਲੱਗਦਾ ਵੀ ਜਿਵੇਂ ਗਰਦਨ ਦੇ ਆਸ ਪਾਸ ਚਿੱਟੇ ਰੰਗ ਦੇ ਜਾਂ ਫਿਰ ਕਾਲੇ ਰੰਗ ਦੇ ਜਾਂ ਫਿਰ ਹਲਕੇ ਭੂਰੇ ਰੰਗ ਦੇ ਜਿਹੜੇ ਹੈਗੇ ਉਹ ਮੌਕੇ ਜੇ ਹੋਣੇ ਸ਼ੁਰੂ ਹੋ ਗਏ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਸ ਸਮੱਸਿਆ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ।
0: ਜੀ, ਇਹ ਬਹੁਤ ਕੋਮਨ ਹੋ ਗਿਆ ਅੱਜ ਕੱਲ, ਕਿਸੇ ਦੇ ਵੀ ਦੇਖ ਲਓ ਗਰਦਨ ਤੇ ਕਿਤੇ ਕਿਤੇ ਨਾ ਕੋਈ ਮੌਕੇ ਜ਼ਰੂਰ ਹੋ ਜਾਂਦੇ, ਕਿਸੇ ਦੇ ਚਿਹਰੇ ਤੇ ਵੀ ਹੋ ਜਾਂਦੇ ਆ। ਮੈਂ ਇੱਕ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ, ਅੱਜ ਤੋਂ ਲਗਭਗ 2 ਸਾਲ ਪਹਿਲਾਂ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀ, ਉਹ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਉਹਦੇ ਇੱਕਦਮ ਹੀ ਚਿਹਰੇ ਤੇ ਬਹੁਤ ਸਾਰੇ ਮੌਕੇ ਹੋ ਗਏ। ਮੇਰੀ ਆਦਤ ਹੈ ਅਸੀਂ ਆਉਂਦੇ ਸਾਰੀ ਦਵਾਈਆਂ ਨਹੀਂ ਦਿੰਦੇ, ਅਸੀਂ ਜਦੋਂ ਕਾਰਨ ਪਤਾ ਕੀਤਾ ਤਾਂ ਉਹਦੇ ਖਾਣ ਪੀਣ ਦੇ ਵਿੱਚ ਗੜਬੜ ਸੀ, ਜਿਹਦੇ ਪ੍ਰੈਗਨੈਂਸੀ ਡਿਲੀਵਰੀ ਤੋਂ ਬਾਅਦ ਕਿਹਾ ਜਾਂਦਾ ਵੀ ਦੁੱਧ ਜ਼ਿਆਦਾ ਤੋਂ ਜ਼ਿਆਦਾ ਪੀਓ, ਵੀ ਫੀਡ ਵੀ ਦੇਣੀ ਹੈ, ਤੇ ਉਹਨੂੰ ਥੋੜਾ ਖੱਟੀਆਂ ਚੀਜ਼ਾਂ ਨਮਕੀਨ ਪਸੰਦ ਸੀਗੀਆਂ, ਤੇ ਆਯੁਰਵੇਦ ਕਹਿੰਦਾ ਕਿ ਦੁੱਧ ਤੇ ਮਲਾਈ ਇਹਨਾਂ ਨਾਲ ਕਦੇ ਵੀ ਖੱਟੀ ਤੇ ਨਮਕ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਤੇ ਉਹ ਇਸ ਤਰ੍ਹਾਂ ਦਾ ਸਾਨੂੰ ਇੱਕ ਕਾਰਨ ਮਿਲ ਗਿਆ ਉਹਦੇ ਡਾਇਟ ਦੇ ਵਿੱਚ, ਤੇ ਮੈਂ ਉਹਨੂੰ ਇਹੀ ਕਿਹਾ ਕਿ ਦੇਖ ਤੇਰੇ ਜ਼ਿਆਦਾ ਪੁਰਾਣੀ ਪ੍ਰੋਬਲਮ ਨਹੀਂ ਹੈ, ਆਹ ਕਾਰਨ ਵੀ ਸਾਨੂੰ ਮਿਲਿਆ ਹੈਗਾ, ਆਹ ਕਾਰਨ ਤੂੰ ਦੂਰ ਕਰ, ਇੱਕ ਹਫ਼ਤਾ ਵੇਖ, ਕਿਉਂਕਿ ਤੂੰ ਫੀਡ ਵੀ ਦੇ ਰਹੀ ਹੈ, ਮੈਂ ਇੱਕ ਵਾਰ ਜ਼ਿਆਦਾ ਦਵਾਈ ਕਿ ਮੈਂ ਇੱਕ ਵਾਰ ਦਵਾਈ ਨਹੀਂ ਦਿੰਦਾ ਨਾ ਖਾਣ ਵਾਸਤੇ ਨਾ ਲਗਾਉਣ ਵਾਸਤੇ, ਇੱਕ ਵਾਰ ਤੂੰ ਆਹ ਪਰਹੇਜ਼ ਕਰਕੇ ਵੇਖ, ਹਫ਼ਤੇ ਬਾਅਦ ਮੈਨੂੰ ਮਿਲ, ਨਹੀਂ ਫਰਕ ਪਿਆ ਨਾ ਮੈਂ ਦਵਾਈ ਦੇ ਦੂੰਗਾ ਖਾਣ ਵਾਲੀ ਵੀ ਲਾਣ ਵਾਲੀ ਵੀ, ਤੇ ਉਸ ਤੋਂ ਬਾਅਦ 4 ਮਹੀਨੇ ਬਾਅਦ ਕਿਸੇ ਹੋਰ ਮਰੀਜ਼ ਨੂੰ ਲੈ ਕੇ ਆਈ, ਤੁਸੀਂ ਵਿਸ਼ਵਾਸ ਕਰੋ ਪੇਸ਼ੈਂਟ ਬਿਨਾਂ ਦਵਾਈ ਖਾਏ ਬਿਨਾਂ ਦਵਾਈ ਲਗਾਏ ਉਹਦੇ ਸਾਰੇ ਮੌਕੇ ਝੜ ਗਏ। ਮੈਂ ਇੱਕ ਐਗਜ਼ਾਮਪਲ ਦੱਸ ਰਿਹਾ ਵੀ ਸਾਡੇ ਖਾਣ ਪੀਣ ਦਾ ਸਾਡੇ ਸਕਿਨ ਦੇ ਉੱਤੇ ਕਿੰਨਾ ਡਾਇਰੈਕਟ ਅਸਰ ਹੁੰਦਾ ਤੇ ਕਿੰਨਾ ਇੰਸਟੈਂਟ ਤੇ ਇਮੀਡੀਏਟ ਰਿਜ਼ਲਟ ਮਿਲਦਾ, ਇਹ ਵੀ ਤੁਸੀਂ ਦੇਖੋ ਆਯੁਰਵੇਦ ਦੇ ਰਾਹੀਂ। ਜ਼ਰੂਰੀ ਨਹੀਂ ਕਿ ਆਪਾਂ ਦਵਾਈਆਂ ਨਾਲ ਹੀ ਠੀਕ ਕਰਨਾ ਪੇਸ਼ੈਂਟ, ਕਈ ਵਾਰ ਜੇ ਅਸੀਂ ਪਰਹੇਜ਼ ਕਰ ਲਈਏ ਤਾਂ ਬਿਨਾਂ ਦਵਾਈ ਤੋਂ ਵੀ ਠੀਕ ਹੁੰਦੇ ਆ, ਪਰ ਜੇ ਵਾਟਸ ਹੋ ਜਾਣ ਤਾਂ ਜੋ ਵੱਡੇ ਹੋ ਗਏ ਆ ਕਈ ਵਾਰ ਨਹੀਂ ਝੜਦੇ, ਤੇ ਉਹਨਾਂ ਦਾ ਅਸੀਂ ਪੰਚਕਰਮਾ ਕਰਦੇ ਹਾਂ, ਅਗਨੀਕਰਮ ਹੁੰਦਾ ਟ੍ਰੀਟਮੈਂਟ, ਉਹਦੇ ਨਾਲ ਨਾਲ ਦੀ ਨਾਲ ਕੱਟ ਦਿੰਦੇ ਹਾਂ ਉਹਨੂੰ, ਉਹ ਕਟਿੰਗ ਹੋ ਜਾਂਦੀ ਹੈ। ਇਹ ਐਲੋਪੈਥਿਕ ਜਿਹੜੀ ਸਰਜਰੀ ਹੈ,

0: ਭਾਵੇਂ ਬੈਕਟੀਰੀਆ ਆਵੇ ਭਾਵੇਂ ਵਾਇਰਸ ਆਵੇ, ਆਪਣਾ ਸਰੀਰ ਸਟਰੋਂਗ ਹੋ ਗਿਆ ਤਾਂ ਸਾਰੀਆਂ ਚੀਜ਼ਾਂ ਤੋਂ ਲੜ ਲੂਗਾ। ਅਸੀਂ ਤਾਂ ਬਸ ਵਾਤ ਪਿਤ ਕਫ ਬੈਲੈਂਸ ਰੱਖਣ ਵਾਸਤੇ ਹੈਲਦੀ ਫੂਡ ਖਾਣਾ, ਪੁੱਠਾ ਸਿੱਧਾ ਨਹੀਂ ਖਾਣਾ। ਅੱਜ ਕੱਲ ਦੇ ਜਿਹੜਾ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਅੱਜ ਕੱਲ ਮੋਬਾਈਲ ਟੀਵੀ ਆ ਗਿਆ, ਬੱਚੇ ਕਸਰਤ ਕਰਦੇ ਨਹੀਂ, ਮੋਬਾਈਲ ਤੇ ਗੇਮਾਂ ਖੇਡੀ ਜਾਂਦੇ ਹੈ। ਅੱਜ ਕੱਲ ਤੇ ਬਜ਼ੁਰਗਾਂ ਨਾਲ ਵੀ ਬਹੁਤ ਹੋ ਰਿਹਾ ਹੈ ਵੀ ਰਾਤ ਨੂੰ ਦੇਰ ਰਾਤ ਤੱਕ ਟੀਵੀ ਮੋਬਾਈਲ ਯੂਟਿਊਬ ਇਹ ਸਭ ਦੇਖਣਾ। ਨੀਂਦ ਜਦੋਂ ਡਿਸਟਰਬ ਹੁੰਦੀ ਹੈ ਫਿਰ ਵੀ ਸਾਡੀ ਬੋਡੀ ਦੀ ਇਮਿਊਨਿਟੀ ਵੀਕ ਹੁੰਦੀ ਹੈ। ਨੀਂਦ ਬਹੁਤ ਜ਼ਰੂਰੀ ਹੈ, ਆਹਾਰ, ਨਿਦਰਾ, ਬ੍ਰਹਮਚਰਿਆ, ਇਹ ਤਿੰਨ ਚੀਜ਼ਾਂ ਆਹ ਸਰੀਰ ਦੇ ਉਪਸਤੰਭ ਹੈ, ਇਹਨਾਂ ਨੇ ਸਰੀਰ ਨੂੰ ਬਣਾਉਣਾ। ਜੇ ਨੀਂਦ ਵੀ ਪ੍ਰੋਪਰ ਨਹੀਂ ਲਿੱਤੀ ਫਿਰ ਵੀ ਬੋਡੀ ਦੀ ਸਕਿਨ ਦੀ ਇਮਿਊਨਿਟੀ ਵੀਕ ਹੁੰਦੀ ਹੈ। ਇਹਨਾਂ ਚੀਜ਼ਾਂ ਨਾਲ ਆਪਾਂ ਇਮਿਊਨਿਟੀ ਨੂੰ ਸਟਰੋਂਗ ਕਰਾਂਗੇ ਤੇ ਲੋੜ ਦੇ ਮੁਤਾਬਿਕ ਪੇਸ਼ੈਂਟ ਨੂੰ ਵੇਖ ਕੇ ਉਹਦੇ ਹਿਸਾਬ ਨਾਲ ਦਵਾਈ ਤੇ ਪੰਚਕਰਮਾ ਕੀਤਾ ਜਾਂਦਾ ਹੈ। ਫੰਗਸ ਇਨਫੈਕਸ਼ਨ ਪਰਮਾਨੈਂਟ ਠੀਕ ਹੁੰਦੇ ਅਸੀਂ ਵੇਖੇ ਹੈ
1: ਜੀ। ਡਾਕਟਰ ਸਾਹਿਬ, ਅਗਲੀ ਆਪਾਂ ਗੱਲ ਕਰਦੇ ਹਾਂ ਜੀ, ਜਿਹਨੂੰ ਅਸੀਂ ਆਟੋ ਇਮਿਊਨ ਡਿਸਆਰਡਰ ਵੀ ਕਹਿ ਦਿੰਦੇ ਹਾਂ, ਫੁਲਵੈਰੀ ਦੀ। ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਜਿਹੜਾ ਵਿਟੇਲਿਗੋ ਨਾਮ ਦਾ ਜੋ ਰੋਗ ਹੈ ਜਾਂ ਫੁਲਵੈਰੀ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਹਾਂ ਕਿ ਇਹ ਰੋਗ ਕਿਉਂ ਹੋ ਜਾਂਦਾ ਜਾਂ ਕੀ ਹੁੰਦਾ ਇਹਦੇ ਪਿੱਛੇ ਕਾਰਨ ਤੇ ਕਿਵੇਂ ਅਸੀਂ ਇਹਦਾ ਆਯੁਰਵੈਦਿਕ ਵਿਧੀਆਂ ਦੇ ਰਾਹੀਂ ਇਲਾਜ ਕਰ ਸਕਦੇ ਹਾਂ
0: ਜੀ। ਤੁਸੀਂ ਜਿਹੜੀ ਗੱਲ ਕੀਤੀ ਆਟੋ ਇਮਿਊਨ ਡਿਸਆਰਡਰ, ਇਹਨੂੰ ਆਟੋ ਇਮਿਊਨ ਕਿਉਂ ਕਹਿੰਦੇ ਹਾਂ? ਕਿਉਂਕਿ ਸਾਡੇ ਸਰੀਰ ਦੇ ਸੈੱਲ ਜਦੋਂ ਸਾਡੇ ਸਰੀਰ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦੇਣ ਉਸ ਨੂੰ ਆਟੋ ਇਮਿਊਨ ਡਿਸਆਰਡਰ ਕਹਿੰਦੇ ਆ। ਤੇ ਵਿਟੀਲੋਗੋ ਫੁਲਵੈਰੀ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਅੱਜ ਦੀ ਸਾਇੰਸ ਦੇ ਮੁਤਾਬਿਕ ਜਿਹੜੇ ਸਾਡੇ ਸਰੀਰ ਦੇ ਸਕਿਨ ਦਾ ਜਿਹੜਾ ਕਾਲਾ ਰੰਗ ਹੈ ਉਹ ਮੈਲੇਨੋਸਾਈਟਸ ਬਣਾਉਂਦੇ ਆ, ਸਕਿਨ ਦੇ ਸੈੱਲਸ ਹੁੰਦੇ ਆ। ਤੇ ਉਹ ਸਕਿਨ ਦੇ ਸੈੱਲਸ ਮੈਲੇਨੋਸਾਈਟਸ ਨੂੰ ਸਾਡੇ ਸਰੀਰ ਦੀ ਇਮਿਊਨਿਟੀ ਹੀ ਜਦੋਂ ਖਰਾਬ ਕਰਨਾ ਸ਼ੁਰੂ ਕਰਦੇ, ਮਾਰਨਾ ਸ਼ੁਰੂ ਕਰ ਦੇਵੇ, ਉਹਦੇ ਨਾਲ ਸਕਿਨ ਦਾ ਕਲਰ ਨੋਰਮਲ ਨਹੀਂ ਰਹਿੰਦਾ, ਉਹ ਵਾਈਟਿਸ਼ ਹੋ ਜਾਂਦਾ ਤੇ ਉਹਦੇ ਨਾਲ ਉਹ ਫੁਲਵੈਰੀ ਹੁੰਦੀ ਹੈ। ਤੇ ਇਹ ਆਟੋਇਮਿਊਨ ਡਿਸਆਰਡਰ ਜਿਹੜੇ ਹੁੰਦੇ ਆ ਇਹਦੇ ਵਿੱਚ ਵੀ ਜਦੋਂ ਅਸੀਂ ਬੋਡੀ ਦੀ ਵਾਤ ਪਿਤ ਕਫ ਨੂੰ ਬੈਲੈਂਸ ਕਰਨਾ ਹੈ, ਉਹਦੇ ਕੁਛ ਆਯੁਰਵੇਦ ਵਿੱਚ ਦਵਾਈਆਂ ਆਉਂਦੀਆਂ, ਬਹੁਤ ਅੱਛੀ ਦਵਾਈਆਂ ਨੇ ਤੇ ਉਹਨਾਂ ਦਾ ਅਸੀਂ ਯੂਜ਼ ਕਰਦੇ ਹਾਂ, ਪਰ ਉਹ ਦਵਾਈਆਂ ਤੇ ਉਹ ਪਰਹੇਜ ਇਹਨਾਂ ਦੇ ਨਾਲ ਨਾਲ ਬੋਡੀ ਦੇ ਵਾਤ ਪਿਤ ਕਫ ਨੂੰ ਬੈਲੈਂਸ ਕਰਨ ਵਾਸਤੇ ਵਿਟੀਲੂਗੋ ਜਾਂ ਫੁਲਵੈਰੀ ਦੇ ਵਿੱਚ ਵਮਨ, ਵਿਰੇਚਨ, ਰਕਤ ਮੁਕਸ਼ਨ ਇਹ ਸਾਲ ਦੇ ਵਿੱਚ 2-3 ਵਾਰ ਜ਼ਰੂਰ ਕਰਾਉਣੇ ਪੈਂਦੇ ਹੈ, ਕਿਉਂਕਿ ਫੁਲਵੈਰੀ ਦਾ ਕਈ ਵਾਰ ਇਲਾਜ ਲੰਬਾ ਚੱਲਦਾ ਹੈ, ਸਾਲ ਸਾਲ ਵੀ ਚੱਲਦਾ ਹੈ, ਤੇ ਪੇਸ਼ੈਂਟਸ ਦੇ ਨਾਲ ਮਰੀਜ਼ ਨੂੰ ਕਰਨਾ ਪੈਂਦਾ ਤੇ ਬੜਾ ਅੱਛਾ ਰਿਜ਼ਲਟ ਮਿਲਦਾ ਹੈ ਇਹਦੇ ਵਿੱਚ। ਵਮਨ ਜਿਵੇਂ ਕਿ ਵੈਸੇ ਤਾਂ ਮੌਸਮ ਦੇ ਹਿਸਾਬ ਨਾਲ ਕੀਤੇ ਜਾਂਦੇ ਹੈ, ਜਿਵੇਂ ਵਮਨ ਜਿਹੜਾ ਹੈਗਾ ਉਲਟੀ ਕਰਾਉਣਾ ਇਹ ਮਾਰਚ ਦੇ ਮਹੀਨੇ 'ਚ ਕੀਤਾ ਜਾਂਦਾ ਹੈ, ਵਿਰੇਚਨ ਜਿਹੜਾ ਹੈਗਾ ਨਵੰਬਰ ਦੇ ਵਿੱਚ ਕੀਤਾ ਜਾਂਦਾ ਹੈ, ਤੇ ਰਕਤ ਮੋਕਸ਼ਨ ਤਾਂ ਕਿਸੇ ਵੀ ਟਾਈਮ ਕੀਤਾ ਜਾ ਸਕਦਾ ਹੈ। ਤੇ ਇਸ ਤਰ੍ਹਾਂ ਆਪਾਂ ਸਾਲ ਦੇ ਵਿੱਚ 2-3 ਵਾਰੀ ਟ੍ਰੀਟਮੈਂਟ ਕਰਾ ਦਈਏ ਪੰਚਕਰਮਾ ਤੇ ਪੇਸ਼ੈਂਟ ਦੇ ਅੱਛੇ ਰਿਜ਼ਲਟ ਮਿਲਦੇ ਹੈ ਜੀ।
1: ਤੇ ਡਾਕਟਰ ਸਾਹਿਬ, ਇੱਕ ਹੋਰ ਸਮੱਸਿਆ ਜੋ ਔਰਤਾਂ ਦੇ ਵਿੱਚ ਹੀ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਵੀ ਜਿਵੇਂ ਜਦੋਂ ਬੱਚੇ ਹੁੰਦੇ ਆ ਉਹਨਾਂ ਦੇ, ਹਨਾ, ਤਾਂ ਬੱਚੇ ਹੋਣ ਤੋਂ ਬਾਅਦ ਉਹਨਾਂ ਦੇ ਚਿਹਰੇ ਦੇ ਉੱਤੇ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜਿਹਨੂੰ ਮਲਾਜ਼ਮਾ ਵੀ ਕਿਹਾ ਜਾਂਦਾ ਹੈ। ਸੋ ਇਸ ਰੋਗ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
0: ਜੀ, ਜਿਹੜੀ ਇਹ ਛਾਈਆਂ ਹੁੰਦੀਆਂ ਹੈ ਮਲਾਜ਼ਮਾ ਕਹਿੰਦੇ ਹਾਂ ਅਸੀਂ ਇਹਨੂੰ, ਇਹ ਜ਼ਿਆਦਾਤਰ ਹਾਰਮੋਨਲ ਹੁੰਦਾ ਹੈ ਤੇ ਜ਼ਿਆਦਾਤਰ ਇਹ ਲੇਡੀਜ਼ ਦੇ ਵਿੱਚ ਹੁੰਦਾ ਹੈ। ਕਈ ਵਾਰ ਅਸੀਂ ਵੇਖਿਆ ਹੈ ਡਿਲੀਵਰੀ ਤੋਂ ਬਾਅਦ ਜਾਂ ਕਈ ਵਾਰ ਨਾ ਸਟ੍ਰੈਸ ਰਿਲੇਟਿਡ ਵੀ ਹੁੰਦਾ ਹੈ, ਜਿਹੜੇ ਟੈਨਸ਼ਨ ਬਹੁਤ ਲੈਂਦੇ ਆ, ਨੇਚਰ ਹੁੰਦੀ ਹੈ ਨਾ ਆਪਣੀ ਆਪਣੀ ਕਈਆਂ ਦੀ ਹੁੰਦੀ ਹੈ। ਤੇ ਆਯੁਰਵੇਦ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ ਕਿ ਵਾਤ ਦੇ ਵਧਣ ਨਾਲ ਹੁੰਦਾ ਹੈ, ਵਾਤ ਪਿਤ ਕਫ ਹੈ ਨਾ ਉਹਦੇ ਚ ਵਾਤ ਤੇ ਪਿਤ ਇਹਨਾਂ ਕਰਕੇ ਹੁੰਦਾ ਹੈ। ਜ਼ਿਆਦਾ ਸਨਲਾਈਟ ਐਕਸਪੋਜ਼ਰ ਹੋ ਜਾਏ, ਯੂਵੀ ਐਕਸਪੋਜ਼ਰ, ਉਹਦੇ ਨਾਲ ਵੀ ਇਹ ਹੋ ਜਾਂਦਾ ਹੈ। ਤੇ ਇਹਦੇ ਵਿੱਚ ਸਾਨੂੰ ਕੀ ਕਰਨਾ, ਉਹ ਵਾਤ ਤੇ ਪਿਤ ਨੂੰ ਬੈਲੈਂਸ ਕਰਨਾ ਹੈ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਹੁਣ ਹਾਰਮੋਨਲ ਇਮਬੈਲੈਂਸ ਹੈ, ਅਸੀਂ ਤਾਂ ਆਯੁਰਵੇਦ ਦੇ ਵਿੱਚ ਨੈਚੁਰਲੀ ਹਾਰਮੋਨ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਸਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਹਾਰਮੋਨ ਸਿਸਟਮ ਹੈ ਨਾ ਜਿਹੜਾ, ਜ਼ਰੂਰੀ ਨਹੀਂ ਕਿ ਹਰ ਵਾਰ ਉਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਹਾਰਮੋਨ ਥੈਰੇਪੀ ਦੇਣੀ ਪਵੇ। ਆਯੁਰਵੇਦ ਕਹਿੰਦਾ, ਵੈਸੇ ਵੀ ਵੇਖਿਆ ਕਿ ਹਾਰਮੋਨਸ ਜਿਹੜੇ ਹੈ ਨਾ ਉਹ ਫੀਡਬੈਕ ਮਕੈਨਿਜ਼ਮ ਨਾਲ ਵੀ ਸੈੱਟ ਹੋ ਜਾਂਦੇ ਹੈ। ਅਸੀਂ ਲਾਈਫ ਸਟਾਈਲ ਡਿਸਆਰਡਰ ਹੈਗਾ, ਲੈਕ ਆਫ ਐਕਸਰਸਾਈਜ਼ ਹੈ, ਸਟ੍ਰੈਸ ਬਹੁਤ ਲੈ ਰਹੇ ਹੈ, ਨੀਂਦ ਘੱਟ ਆ ਰਹੀ ਹੈ, ਪੁੱਠਾ ਸਿੱਧਾ ਜ਼ਿਆਦਾ ਖਾ ਰਹੇ ਹੈ, ਤੇ ਇਹ ਸਾਰਾ ਕੁਝ ਜੇ ਆਪਾਂ ਦੂਰ ਕਰੀਏ, ਉਹਨਾਂ ਨੇ ਥੋੜੀ ਕੌਂਸਲਿੰਗ ਕਰਦੇ ਹਾਂ ਪਿਆਰ ਨਾਲ, ਤੇ ਕੁਛ ਸਾਡੇ ਪੰਚਕਰਮਾ ਦੇ ਟ੍ਰੀਟਮੈਂਟ ਹੁੰਦੇ ਆ, ਕੇਰਲਾ ਦੇ ਵਿੱਚ ਬੜਾ ਅੱਛਾ ਐਡਵਾਂਸ ਕੀਤਾ ਹੈ। ਸ਼ਾਲੀਸ਼ਟਿਕ ਪਿੰਡ ਸਵੇਦ ਹੁੰਦਾ ਇੱਕ ਫੇਸ ਦੇ ਉੱਤੇ ਨਾ, ਕੁਛ ਸਪੈਸ਼ਲ ਚਾਵਲ ਆਉਂਦੇ ਆ, ਉਹਨਾਂ ਨੂੰ ਜੜੀ ਬੂਟੀਆਂ ਦੇ ਵਿੱਚ ਡਬੋ ਕੇ ਉਹਦੀ ਫੇਸ ਦੇ ਉੱਤੇ ਪੋਟਲੀ, ਛੋਟੀ ਛੋਟੀ ਪੋਟਲੀ ਬਣਾ ਕੇ ਸਿਕਾਈ ਕੀਤੀ ਜਾਂਦੀ ਹੈ ਫੇਸ਼ੀਅਲ ਦੀ ਤਰ੍ਹਾਂ। ਉਹਦਾ ਨਾ 1 ਘੰਟੇ ਦਾ ਪ੍ਰੋਸੈਸ ਹੁੰਦਾ, ਉਹਦੇ ਨਾਲ ਬੜਾ ਅੱਛਾ ਰਿਜ਼ਲਟ ਮਿਲਿਆ ਫੇਸ ਦੇ ਵਾਤ ਪਿਤ ਕਫ ਦਾ, ਤੇ ਉਹ ਵੀ ਕਰਦੇ ਹਾਂ ਅਸੀਂ। ਇਸ ਤਰ੍ਹਾਂ ਕੁਛ ਦਵਾਈਆਂ ਨੇ ਤੇ ਕੁਛ ਪ੍ਰੀਕੋਸ਼ਨਸ ਤੇ ਕੁਛ ਪਰਹੇਜ ਤੇ ਕੁਛ ਪੰਚਕਰਮਾ, ਇਹਨਾਂ ਨਾਲ ਅੱਛਾ ਰਿਜ਼ਲਟ ਮਿਲਦਾ।
1: ਡਾਕਟਰ ਸਾਹਿਬ, ਇੱਕ ਹੋਰ ਬਿਮਾਰੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਚਮੜੀ ਦੀ, ਜੋ ਜੁੱਤੇ ਜ਼ਿਆਦਾ ਪਾਉਂਦੇ ਆਪਾਂ ਜਾਂ ਕਹਿ ਲਈਏ ਵੀ ਬੰਦ ਜੁੱਤੇ ਪਾਉਣ ਦੇ ਨਾਲ ਜਾਂ ਵੱਡੀ ਉਮਰ ਦੇ ਵਿੱਚ ਜਾ ਕੇ ਹੋ ਜਾਂਦਾ ਵੀ ਜੋੜਾ ਜੁੱਤੀ ਪੈਰ 'ਚ ਆਉਣੋ ਹਟ ਜਾਂਦਾ ਜਾਂ ਪੈਰ ਦਾ ਢਾਂਚਾ ਬਦਲ ਜਾਂਦਾ, ਭੌਰੀ ਕਹਿ ਦਿੰਦੇ ਹਾਂ ਜਿਹਨੂੰ ਅਸੀਂ, ਹੈ ਨਾ। ਅਕਸਰ ਬਜ਼ੁਰਗ ਜਿਹੜੇ ਅਸੀਂ ਦੇਖਦੇ ਹਾਂ ਵੀ ਕੱਢਦੇ ਹੁੰਦੇ ਆ ਭੌਰੀ ਉਹਦੇ ਵਿੱਚੋਂ, ਤੇ ਕਈ ਕਹਿੰਦੇ ਆ ਵੀ ਨਹੀਂ ਨਹੀਂ ਇਹਨੂੰ ਛੇੜਨਾ ਨਹੀਂ ਚਾਹੀਦਾ। ਸੋ ਇਸ ਬਾਰੇ ਵੀ ਜਾਣਕਾਰੀ ਦਿਓ ਵੀ ਕੀ ਸਹੀ ਤਰੀਕਾ ਹੈ ਇਸ ਤੋਂ ਬਚਾਅ ਕਰਨ ਦਾ ਜੀ।
0: ਜੀ, ਭੌਰੀ ਜਿਹੜਾ ਹੈਗਾ ਇਹਦਾ ਰਿਜ਼ਲਟ ਤੇ ਇਲਾਜ ਆਯੁਰਵੇਦ ਵਿੱਚ ਬੜਾ ਅੱਛਾ ਹੈਗਾ, ਅਗਨੀਕਰਮ ਹੈਗਾ। ਨਹੀਂ ਤਾਂ ਦੇਖੋ ਆਪਣੇ ਕੋਲ ਕੀ ਆਪਸ਼ਨ ਹੈ, ਜਾਂ ਤਾਂ ਅਸੀਂ

0: ਉਸਦਾ ਜ਼ਖਮ ਹੋ ਜਾਂਦਾ ਹੈ, ਉਹ ਵੀ ਬੜਾ ਔਖਾ ਟਰੀਟਮੈਂਟ ਹੈ। ਇਹਦਾ ਸਾਡੇ ਆਯੁਰਵੇਦ ਦੇ ਵਿੱਚ ਟਰੀਟਮੈਂਟ ਹੈਗਾ ਹੈ, ਉਹਨੂੰ ਕਹਿੰਦੇ ਹਾਂ ਅਗਨੀਕਰਮ। ਇਹਦੇ 'ਚ ਕੀ ਕਰਦੇ ਹਾਂ, ਸਪੈਸ਼ਲ ਇੱਕ ਰੋਡ ਹੁੰਦੀ ਹੈ ਸਾਡੇ ਕੋਲ, ਅਲੱਗ ਅਲੱਗ ਸ਼ੇਪਸ ਦੀਆਂ ਹੁੰਦੀਆਂ, ਪੇਸ਼ੈਂਟ ਦੀ ਭੁਰੀ ਦੇ ਹਿਸਾਬ ਨਾਲ ਉਹਨੂੰ ਰੈੱਡ ਹੋਟ ਕਰਕੇ ਸਪੈਸ਼ਲ ਮੈਟਲਸ ਦੀਆਂ ਹੁੰਦੀਆਂ, ਪੰਚ ਧਾਤੂ, ਸਪਤ ਧਾਤੂ, ਇਸ ਤਰ੍ਹਾਂ ਸਪੈਸ਼ਲ ਹੁੰਦੀਆਂ, ਅਤੇ ਉਹ ਸਾਡੇ ਕੋਲ ਇੱਥੇ ਸਰਕਾਰੀ 'ਚ ਵੀ ਹੈਗੀਆਂ, ਅਸੀਂ ਇੱਥੇ ਕਰਦੇ ਹਾਂ, ਅਤੇ ਉਸ ਦੇ ਨਾਲ ਉਸ ਕੋਰ ਨੂੰ ਜਲਾ ਦਿੱਤਾ ਜਾਂਦਾ ਹੈ। ਅਤੇ ਜਦੋਂ ਤੱਕ ਉਹ ਡੈੱਡ ਸਕਿਨ ਹੈ ਉਹ ਜਲ ਵੀ ਰਿਹਾ ਤਾਂ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਕੋਈ ਦਿੱਕਤ ਆ ਰਹੀ ਹੈ, ਅਤੇ ਉਹ ਤਰੀਕੇ ਨਾਲ ਕੀਤਾ ਜਾਂਦਾ ਹੈ। ਅਤੇ ਜਦੋਂ ਉਹਦੀ ਜੇ ਆਪਾਂ ਅੱਛੀ ਤਰੀਕੇ ਨਾਲ ਕਰ ਸਕੇ ਹਾਂ, ਅਤੇ ਜੇ ਉਹਦੀ ਕੋਰਨ ਕੈਪ ਵੀ ਮੱਚ ਗਈ, ਫਿਰ ਉਹ ਰੀਅਕਰੈਂਸ ਨਹੀਂ ਹੁੰਦੀ ਅਤੇ ਉਹਦੇ 'ਚ ਕੋਈ ਜ਼ਖਮ ਵੀ ਨਹੀਂ ਹੁੰਦਾ। ਪੇਸ਼ੈਂਟ ਜਿਹੜਾ ਲੰਗੜਾਉਂਦਾ ਹੋਇਆ ਆਉਂਦਾ ਹੈ, ਆਰਾਮ ਨਾਲ ਵਧੀਆ ਤੁਰ ਕੇ ਜਾਂਦਾ ਹੈ, ਖੁਸ਼ ਖੁਸ਼ ਜਾਂਦਾ, ਕੋਈ ਦਿੱਕਤ ਨਹੀਂ ਆਉਂਦੀ, ਕੋਈ ਜ਼ਖਮ ਨਹੀਂ ਹੁੰਦਾ, ਅਤੇ ਰੀਅਕਰੈਂਸ ਦੇ ਚਾਂਸਿਸ ਬਹੁਤ ਘੱਟ ਹੈ ਜੇ ਉਹ ਪ੍ਰੋਪਰ ਤਰੀਕੇ ਨਾਲ ਹੋ ਗਈ ਹੈ ਤਾਂ। ਕਈ ਵਾਰ ਦੋ ਜਾਂ ਤਿੰਨ ਸਿਟਿੰਗ ਕਰਨੀ ਪੈਂਦੀਆਂ ਹੈ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਅਤੇ ਡੂੰਘੀ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਅਤੇ ਚੱਲਦੇ ਚੱਲਦੇ ਕੋਈ ਸੰਦੇਸ਼ ਅੱਜ ਦੇ ਇਸ ਪ੍ਰੋਗਰਾਮ ਨੂੰ ਸਮੇਟਦੇ ਹੋਏ ਸਾਡੇ ਸਰੋਤਿਆਂ ਨੂੰ ਕੀ ਦੇਣਾ ਚਾਹੋਗੇ?
0: ਦੇਖੋ ਜੀ, ਮੈਂ ਤਾਂ ਪਿਛਲੇ 10-15 ਸਾਲ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਇਹੀ ਦੱਸਣਾ ਚਾਹੂੰਗਾ ਕਿ ਮੈਂ ਇੱਕ ਚੀਜ਼ ਵੇਖੀ ਹੈ, ਆਪਾਂ ਸੁਣਿਆ ਵੀ ਹੈਗਾ, ਪਹਿਲਾ ਸੁੱਖ ਨਿਰੋਗੀ ਕਾਇਆ, ਤੇ ਇਹ ਸੱਚ ਵੀ ਹੈ, ਮੈਂ ਵੇਖ ਰਿਹਾ। ਤੇ ਜੇ ਆਪਣੇ ਆਪ ਤੰਦਰੁਸਤ ਹੈਗੇ ਆ ਨਾ, ਤਾਂ ਅਸੀਂ ਹਰ ਚੀਜ਼ ਦਾ ਇੰਜੋਏ ਕਰ ਸਕਦੇ ਹਾਂ। ਜੇ ਸਾਨੂੰ ਇੱਕ ਛੋਟਾ ਜਿਹਾ ਦੰਦ ਦਾ ਦਰਦ ਹੋ ਗਿਆ, ਇੱਕ ਛੋਟੀ ਜਿਹੀ ਪ੍ਰੋਬਲਮ ਵੀ ਹੋ ਗਈ ਨਾ, ਉਹ ਸਾਨੂੰ ਆਰਾਮ ਨਾਲ ਖੁਸ਼ ਨਹੀਂ ਰਹਿਣ ਦਿੰਦੀ, ਤੇ ਉਸ ਤੋਂ ਵੱਡਾ ਦੁੱਖ ਕੀ ਹੁੰਦਾ ਜੇ ਅਸੀਂ ਆਪ ਆਪਣੇ ਕਰਮਾਂ ਕਰਕੇ, ਆਪਣੇ ਖਾਣ ਪੀਣ ਕਰਕੇ, ਆਪਣੇ ਰਹਿਣ ਸਹਿਣ ਕਰਕੇ ਆਪਣੇ ਆਪ ਨੂੰ ਬਿਮਾਰ ਕਰ ਰਹੇ ਹਾਂ। ਉਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ? ਇਸ ਕਰਕੇ ਮੈਂ ਇਹੀ ਕਹੂੰਗਾ ਕਿ ਆਪਣੇ ਖਾਣ ਪੀਣ ਨੂੰ, ਆਪਣੇ ਲਾਈਫ ਸਟਾਈਲ ਨੂੰ, ਆਪਣੇ ਮੈਂਟਲ ਸਟ੍ਰੈਸ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਘੱਟ ਤੋਂ ਘੱਟ ਅਸੀਂ ਆਪ ਤਾਂ ਨਾ ਬਿਮਾਰ ਕਰੀਏ। ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਸਾਰਿਆਂ ਨੂੰ।
1: ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਦੇ ਲਈ।
0: ਜੀ ਮੈਂ ਵੀ ਮੈਡਮ ਤੁਹਾਡਾ ਤੇ ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ, ਤੇ ਮੇਰੇ ਮਨ ਦੇ ਵਿਚਾਰ ਜਿਹੜੇ ਮੈਂ ਸਾਰਿਆਂ ਨੂੰ ਉੱਥੇ ਦੱਸਦਾ ਰਹਿਣਾ, ਇੱਕ ਥਾਂ ਤੇ ਬੈਠ ਕੇ ਸਾਰਿਆਂ ਨੂੰ ਦੱਸਣ ਦਾ ਮੈਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ।
1: ਜੀ ਤੇ ਵਿਸ਼ੇਸ਼ ਸਹਿਯੋਗ ਦੇ ਲਈ ਵਿਜੇ ਲਕਸ਼ਮੀ ਜੀ ਦਾ ਧੰਨਵਾਦ ਕਰਦੇ ਹੋਏ, ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਆਗਿਆ ਚਾਹਾਂਗੀ। ਪ੍ਰੋਗਰਾਮ ਸਮਾਪਤ ਕਰਨ ਦੀ ਨਮਸਕਾਰ।

ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸਿਹਤ ਸੰਭਾਲ ਦੇ ਵਿੱਚ। ਅੱਜ ਡਾਕਟਰ ਅਨੁਰਾਗ ਗਿਰਧਰ ਜੀ ਨੂੰ, ਆਯੁਰਵੈਦਿਕ ਮੈਡੀਕਲ ਅਫਸਰ ਸੀ ਜੋ, ਵਿਸ਼ਾ ਸੀ ਚਮੜੀ ਦੇ ਰੋਗਾਂ ਦਾ ਆਯੁਰਵੈਦਿਕ ਵਿਧੀਆਂ ਰਾਹੀਂ ਹੱਲ। ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਖੁਸ਼ਪ੍ਰੀਤ ਸ਼ੇਰਗਿੱਲ। ਤੁਸੀਂ ਇਸ ਮੁਲਾਕਾਤ ਦਾ ਮੁੜ ਪ੍ਰਸਾਰਣ ਸੁਣਿਆ। ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਆਓ ਹੁਣ ਸੁਣਦੇ ਹਾਂ ਇੱਕ ਗੀਤ।

FM ਬਠਿੰਡਾ ਦੇ ਪਿਆਰੇ ਸਰੋਤਿਓ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਇਸੇ ਦੇ ਨਾਲ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਕਿਰਨ ਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ,
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਐਫ ਐਮ ਬੈਂਡ 101.1 ਮੈਗਾਹਰਟਜ਼ ਸਤਿ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਪ੍ਰਸਾਰਣ 1:10 ਤੇ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਕੇਂਦਰੀ ਆਯੁਸ਼ ਮੰਤਰੀ ਪ੍ਰਤਾਪ ਰਾਜ ਯਾਦਵ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਮੁੱਖ ਰਾਸ਼ਟਰੀ ਸਮਾਗਮ 21 ਜੂਨ ਨੂੰ ਕੋਲਕਾਤਾ ਵਿੱਚ ਹੋਵੇਗਾ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ 2026 ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਏ। ਸ੍ਰੀ ਯਾਦਵ ਨੇ ਕਿਹਾ ਕਿ ਯੋਗ ਲੋਕਾਂ ਨੂੰ ਉਮਰ ਵਧਣ ਦੇ ਨਾਲ ਨਾਲ ਸਿਹਤਮੰਦ, ਸਰਗਰਮ, ਸਵੈ ਨਿਰਭਰ ਅਤੇ ਮਾਨਸਿਕ ਤੌਰ ਤੇ ਲਚਕੀਲਾ ਜੀਵਨ ਜਿਉਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਰੀਦਕੋਟ ਵਿਖੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਾਹਨੀ ਦੁਆਰਾ ਸਥਾਪਿਤ ਸਕਿੱਲ ਡਿਵੈਲਪਮੈਂਟ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਏ। ਇਸ ਤੋਂ ਇਲਾਵਾ ਉਹਨਾਂ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਵਿੱਚ ਡਾਕਟਰ ਸਾਹਨੀ ਦੀ ਸਹਾਇਤਾ ਨਾਲ ਨਵੀਨੀਕਰਨ ਕੀਤੇ ਐਸਟ੍ਰੋਟਰਫ ਹਾਕੀ ਸਟੇਡੀਅਮ ਵੀ ਖੇਤਰ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ। ਸਨ ਫਾਊਂਡੇਸ਼ਨ ਪੰਜਾਬ ਵੱਲੋਂ ਇਹ ਪੰਜਵਾਂ ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜੋ ਹਰ ਸਾਲ ਲਗਭਗ 1000 ਨੌਜਵਾਨਾਂ ਨੂੰ ਮੁਫ਼ਤ ਹੁਨਰ ਸਿਖਲਾਈ ਤੇ ਰੁਜ਼ਗਾਰ ਸਹਾਇਤਾ ਪ੍ਰਦਾਨ ਕਰੇਗਾ। ਇਸ ਮੌਕੇ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਹੁਨਰ ਵਿਕਾਸ ਕੇਂਦਰ ਨੌਜਵਾਨਾਂ ਨੂੰ ਆਧੁਨਿਕ ਵਿਕਾਸ ਕਾਰਜਾਂ ਲਈ ਹੁਨਰ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਬਿਹਤਰ ਬਣਾਉਣ ਲਈ ਆਜੀਵਿਕਾ ਦੇ ਮੌਕੇ ਉਪਲਬਧ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਡਾਕਟਰ ਸਾਹਨੀ ਨੇ ਇਸ ਨੂੰ ਇੱਕ ਭਾਵੁਕ ਪਲ ਦੱਸਦਿਆਂ ਕਿਹਾ ਕਿ ਫਰੀਦਕੋਟ ਮੇਰੇ ਲਈ ਨਕਸ਼ੇ ਤੇ ਕੇਵਲ ਇੱਕ ਸਥਾਨ ਨਹੀਂ, ਬਲਕਿ ਇਹ ਮੇਰੀ ਜਨਮ ਭੂਮੀ ਏ, ਜਿਸ ਨੇ ਮੇਰੇ ਜੀਵਨ ਮੁੱਲਾਂ, ਵਿਅਕਤੀਤਵ ਤੇ ਜੀਵਨ ਯਾਤਰਾ ਨੂੰ ਆਕਾਰ ਦਿੱਤਾ ਏ। ਭਾਰਤੀ ਹਵਾਈ ਫੌਜ ਵੱਲੋਂ ਕੱਲ੍ਹ ਚੰਡੀਗੜ੍ਹ ਦੇ ਆਪਣੇ ਬੇਸ ਰਿਪੇਅਰ ਡਿਪੂ ਵਿਖੇ ਟਰਾਈ ਸਰਵਿਸਿਸ ਇਨੋਵੇਸ਼ਨ ਅਤੇ ਸਵਦੇਸ਼ੀਕਰਨ ਡਿਸਪਲੇ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਨੇ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਨਵੀਨਤਾਕਾਰੀ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਤਿੰਨਾਂ ਸੈਨਾਵਾਂ ਵਿੱਚ ਰੱਖ ਰਖਾਅ, ਮੁਰੰਮਤ ਅਤੇ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਦੇ ਉਦੇਸ਼ ਨਾਲ ਤਕਨੀਕੀ ਹੱਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪ੍ਰਦਰਸ਼ਨ ਵਿੱਚ ਹੈਲੀਕਾਪਟਰਾਂ, ਜੈਮਰਾਂ ਅਤੇ ਆ ਲਈ ਤਿਆਰ ਕੀਤੀਆਂ ਗਈਆਂ ਸਾਰੀਆਂ ਕਾਢਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਨੇ ਤਿੰਨਾਂ ਸੈਨਾਵਾਂ ਦੀ ਨਵੀਨਤਾ ਪ੍ਰਤੀ ਵਚਨਬੱਧਤਾ ਅਤੇ ਆਤਮ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਸਵੈ ਨਿਰਭਰਤਾ ਅਤੇ ਤਕਨੀਕੀ ਤਰੱਕੀ ਨੂੰ ਉਜਾਗਰ ਕੀਤਾ। ਕਪੂਰਥਲਾ ਆਬਕਾਰੀ ਵਿਭਾਗ ਨੇ ਸੁਲਤਾਨਪੁਰ ਲੋਧੀ ਸਬ ਡਿਵੀਜ਼ਨ ਦੇ ਪਿੰਡਾਂ ਤੋਤੀ ਅਤੇ ਲਾਟੀਆਂ ਵਿੱਚ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਇਸ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਉਪਕਰਨ ਬਰਾਮਦ ਕੀਤੇ। ਆਬਕਾਰੀ ਅਧਿਕਾਰ ਸੁਖਜੀਤ ਸਿੰਘ ਚਾਹਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਅਧਿਕਾਰੀਆਂ ਨੇ ਦੋਵਾਂ ਪਿੰਡਾਂ ਤੋਂ ਡਰੰਮਾਂ ਵਿੱਚ ਸਟੋਰ ਕੀਤੀ ਲਗਭਗ 2000 ਲੀਟਰ ਲਾਣ ਅਤੇ 70 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਬਰਾਮਦ ਕੀਤੀ ਗਈ ਸਮੱਗਰੀ ਨੂੰ ਨਿਯਮਾਂ ਅਨੁਸਾਰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਭਾਗ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਏ। ਉਹਨਾਂ ਚੇਤਾਵਨੀ ਦਿੱਤੀ ਕਿ ਨਾਜਾਇਜ਼ ਸ਼ਰਾਬ ਦੇ ਨਿਰਮਾਣ, ਢੋਆ ਢੁਆਈ ਅਤੇ ਵਿਕਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਲੰਧਰ ਵਿਖੇ ਪਠਾਨਕੋਟ ਰੋਡ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਰ ਧੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋ ਗਈ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ ਦੱਸਿਆ ਗਿਆ ਏ। ਪੁਲਿਸ ਜਾਂਚ ਜਾਰੀ ਏ। ਵਿਸ਼ਵ ਸਾਈਕਲ ਦਿਵਸ ਮੌਕੇ ਕਪੂਰਥਲਾ ਦੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮਨ ਸਿਟੀ ਲੇਕ ਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਬਾਰੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦਾ ਟੀਚਾ ਏ। ਰੈਲੀ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਦੇ ਨਾਲ ਜੋੜਨਾ, ਉਹਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕਰਨਾ ਸੀ। ਉਹਨਾਂ ਦੱਸਿਆ ਕਿ ਰੈਲੀ ਵਿੱਚ ਵੱਖ ਵੱਖ ਉਮਰ ਵਰਗਾਂ ਦੀਆਂ ਮਹਿਲਾ ਖਿਡਾਰੀਆਂ ਨੇ ਹਿੱਸਾ ਲਿਆ। ਰੈਲੀ ਤੋਂ ਬਾਅਦ ਐਲਾਨੇ ਨਤੀਜਿਆਂ ਅਨੁਸਾਰ ਅਲੀਟ ਵਰਗ ਵਿੱਚ ਆਸ਼ਾ ਨੇ ਪਹਿਲਾ, ਲਵਨੀਨ ਕੌਰ ਨੇ ਦੂਜਾ ਅਤੇ ਆਸਮੀ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਤਨਵੀਰ ਕੌਰ ਨੇ ਪਹਿਲਾ, ਅਰਾਧਿਆ ਨੇ ਦੂਜਾ ਅਤੇ ਅਨੰਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਬ ਜੂਨੀਅਰ ਵਰਗ ਵਿੱਚ ਸੀਰਜ ਜੌਹਰ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਹਰਰੂਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵੀ ਅਜਿਹੀ ਲੀਗ ਅਤੇ ਰੈਲੀ ਕੱਢੀ ਗਈ, ਜਿਸ ਵਿੱਚ ਨੌਜਵਾਨ ਲੜਕਿਆਂ, ਲੜਕੀਆਂ, ਪੁਰਸ਼ਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਸੀਨੀਅਰ ਅਹੁਦੇਦਾਰ ਬਖਸ਼ੀਸ਼ ਸਿੰਘ ਨੇ ਕਿਹਾ ਕਿ ਸਾਈਕਲਿੰਗ ਸਿਰਫ ਇੱਕ ਖੇਡ ਨਹੀਂ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦਾ ਹਿੱਸਾ ਏ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਇੱਕ ਵਾਰ ਫਿਰ ਜੋਰ ਫੜ ਲਿਆ ਹੈ।

ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNGU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾ ਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15:40 ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਜ਼ਾਇਕਾ ਦਾ, ਸੁਣਦੇ ਹਾਂ ਪ੍ਰੋਗਰਾਮ ਜ਼ਾਇਕਾ।

जी प्रोग्राम जायका लेके एक बारी फिर किरण पाल हाजिर है जी साडिया बीबिया भैणा दे नाल। मैनू नाजल दे विच हासा उदा नहीं आया, मैं हसी इस करके है कि मैं फिर एक बारी कहा ना भी बीबिया भैणा दे नाल किरण पाल है ना, तो तुहानू इदा लगा कि की गल भाई ਭਾਈਆਂ ਨਾਲ ਕੋਈ ਝਗੜਾ ਹੋ ਗਿਆ? ਨਾ ਭਾਈਆਂ ਨਾਲ ਮੇਰਾ ਕੋਈ ਝਗੜਾ ਨਹੀਂ ਹੈਗਾ ਔਰ ਨਾ ਹੀ ਹੋਣਾ ਚਾਹੀਦਾ। ਆਕਾਸ਼ਵਾਣੀ ਐਫ ਐਮ ਬਠਿੰਡਾ ਜੋੜ ਕੇ ਰੱਖਦਾ, ਤੋੜਦਾ ਨਹੀਂ ਹੈਗਾ। ਪਰ ਗੱਲ ਇਹ ਹੈ ਕਿ ਜਿਹੜਾ ਸੋਮਵਾਰ ਦਾ ਦਿਨ ਹੁੰਦਾ ਨਾ, ਉਹ ਸਾਡੀਆਂ ਬੀਬੀਆਂ ਭੈਣਾਂ ਦੇ ਨਾਂ ਹੋ ਜਾਂਦਾ ਜ਼ਿਆਦਾਤਰ, 50% ਆਪਾਂ ਜੇ ਮੰਨ ਲਈਏ ਹੈ ਨਾ, ਕਿਉਂਕਿ ਪਿੱਛੇ ਹੁਣ ਤੁਸੀਂ ਖਬਰਾਂ ਤੋਂ ਪਹਿਲਾਂ ਘਰ ਪਰਿਵਾਰ ਵੀ ਬੀਬੀਆਂ ਭੈਣਾਂ ਦੇ ਲਈ ਸੁਣਿਆ। ਸਿਹਤ ਸੰਭਾਲ ਖੈਰ ਆਪਾਂ ਨੂੰ ਸਾਰਿਆਂ ਲਈ ਜ਼ਰੂਰੀ ਹੈ ਬੇਸ਼ੱਕ, ਅਤੇ ਹੁਣ ਤਾਂ ਖਾਸ ਤੌਰ 'ਤੇ ਇਹ ਰਸੋਈ ਵਾਲਾ ਕੰਮ ਹੈ ਜਿਹੜਾ ਉਹ ਬੀਬੀਆਂ ਭੈਣਾਂ ਦੇ ਲਈ ਹੈ। ਹੁਣ ਤੁਸੀਂ ਸਹੀ ਗੱਲ ਮੰਨ ਗਏ ਹੋਵੋਗੇ ਔਰ ਮੇਰੀ ਗੱਲ ਵੀ ਮੰਨ ਗਏ ਹੋਵੋਗੇ ਵੀ ਬਈ ਕੁੜੀ ਸਹੀ ਗੱਲ ਕਹਿ ਰਹੀ ਹੈ, ਅਤੇ ਕੁੜੀ ਕਦੇ ਵੀ ਗਲਤ ਨਹੀਂ ਕਹਿੰਦੀ ਹੈਗੀ। ਕਿ ਇਹ ਬੀਬੀਆਂ ਭੈਣਾਂ ਦਾ ਪ੍ਰੋਗਰਾਮ ਖਾਸ ਤੌਰ 'ਤੇ ਬਣ ਜਾਂਦਾ ਕਿਉਂਕਿ ਜ਼ਾਇਕਾ ਦੇ ਵਿੱਚ ਜਿਹੜੀਆਂ ਰੈਸਪੀਜ਼ ਹੁੰਦੀਆਂ ਨੇ, ਪਕਵਾਨ ਹੁੰਦੇ ਨੇ, ਖਾਣ ਪੀਣ ਦਾ ਸਮਾਨ ਬਣਾਉਂਦੇ ਆ, ਉਹ ਜ਼ਿਆਦਾਤਰ ਨਹੀਂ ਨਹੀਂ ਤੁਹਾਨੂੰ ਛੱਡ ਕੇ ਬਾਈ ਮੇਰਿਆ ਤੁਹਾਨੂੰ ਛੱਡ ਕੇ, ਮੈਂ ਤੁਸੀਂ ਗੁੱਸਾ ਨਾ ਕਰੋ, ਤੁਸੀਂ ਕਹਿਣਾ ਘਰ ਦਾ ਅੱਛਾ ਮੈਂ ਖਾਣਾ ਬਣਾਉਣਾ ਹੁੰਦਾ, ਫਿਰ ਮੈਂ ਇਹੀ ਗੱਲ ਹੀ ਕਹਿ ਰਹੀ ਹਾਂ ਵੀ ਤੁਹਾਨੂੰ ਛੱਡ ਕੇ ਸਾਰੀਆਂ ਬੀਬੀਆਂ ਭੈਣਾਂ ਲਈ ਉਹ ਪ੍ਰੋਗਰਾਮ ਖਾਸ ਬਣ ਜਾਂਦਾ ਹੈ। ਪਰ ਇੱਕ ਹੋਰ ਬੰਦਿਸ਼ ਹੈ, ਹੁਣ ਤੁਸੀਂ ਕਹਿਣਾ ਕਿਰਨ ਗੱਲਾਂ ਜ਼ਿਆਦਾ ਕਰਦੀ ਹੈ, ਬੰਦਿਸ਼ ਮੇਰੀ ਇਹ ਹੈ ਕਿ ਚਾਹੇ ਤੁਸੀਂ ਘਰ ਦਾ ਖਾਣਾ ਬਣਾਉਂਦੇ ਹੋ, ਚਾਹੇ ਭਾਈ ਤੁਸੀਂ ਕੱਪੜੇ ਧੋਂਦੇ ਹੋਵੋ, ਚਾਹੇ ਭਾਈ ਮੇਰੇ ਤੁਸੀਂ ਝਾੜੂ ਪੋਚਾ ਲਾਉਂਦੇ ਹੋਵੋ, ਪਰ ਜ਼ਾਇਕਾ ਦੇ ਵਿੱਚ ਤੁਸੀਂ ਫੋਨ ਅੱਜ ਨਹੀਂ ਮਿਲਾਉਣਾ। 0164-22-43-31 ਨੰਬਰ ਜ਼ਰੂਰ ਡਾਇਲ ਕਰਨਾ। ਘਰ ਦੀਆਂ ਬੀਬੀਆਂ ਭੈਣਾਂ ਨੇ, ਭਾਵੇਂ ਤੁਸੀਂ ਭਾਈ ਸਾਹਿਬ ਵਾਲੀ ਰੈਸਪੀ ਹੀ ਦੱਸ ਦਿਓ ਵੀ ਅੱਜ ਪਤੀ ਦੇਵ ਨੇ ਜਾਂ ਸਾਹਿਬ ਜੀ ਨੇ ਆਹ ਖਾਣਾ ਬਣਾਇਆ, ਠੀਕ ਹੈ, ਪਰ ਦੱਸਣਾ ਤੁਹਾਨੂੰ ਹੀ ਪੈਣਾ। ਬਸ ਇਹ ਤੁਸੀਂ ਐਂ ਮੰਨ ਲਓ ਵੀ ਕਾਨੂੰਨ ਕਾਇਦੇ ਦੇ ਵਿੱਚ ਆਪਾਂ ਨੂੰ ਰਹਿਣਾ ਪੈਣਾ ਅੱਜ। ਸੋ ਬੀਬੀਆਂ ਭੈਣਾਂ ਜਲਦੀ ਜਲਦੀ ਡਾਇਲ ਕਰਨਾ ਸ਼ੁਰੂ ਕਰ ਦਿਓ, ਨਹੀਂ ਡਾਇਲ ਕਰ ਲਿਓ, ਬਸ ਇੱਕ ਮਿੰਟ ਦੇ ਵਿੱਚ ਦੀ ਮੈਂ ਤੁਹਾਨੂੰ ਗੀਤ ਸੁਣਾ ਦਿੰਦੀ ਹਾਂ, ਤਾਂ ਫਿਰ ਮੈਂ ਨੰਬਰ ਜਿਹੜਾ ਹੈਗਾ ਤੁਹਾਡੇ ਲਈ ਔਨ ਕਰ ਦੂੰਗੀ। 0164-22-43-31 ਨੰਬਰ ਡਾਇਲ ਕਰਕੇ ਜ਼ਾਇਕਾ ਦੇ ਵਿੱਚ ਪਹੁੰਚੋਗੇ, ਕਿਰਨ ਪਾਲ ਦੇ ਨਾਲ ਸਾਂਝੀਆਂ ਕਰੋਗੇ ਤੁਸੀਂ ਬਹੁਤ ਪਿਆਰੀਆਂ ਪਿਆਰੀਆਂ ਰੈਸਪੀਜ਼। ਗਰਮੀ ਦੇ ਦਿਨ ਨੇ ਅਤੇ ਥੋੜ੍ਹੇ ਥੋੜ੍ਹੇ ਠੰਡ ਜੀ ਦੇ ਵੀ ਆ ਗਏ, ਮੈਨੂੰ ਲੱਗਦਾ ਬਾਰਿਸ਼ਾਂ ਜਿਹੀਆਂ ਵੀ ਕਿਤੇ ਨਾ ਕਿਤੇ ਚੱਲੀ ਜਾਂਦੀਆਂ ਨੇ, ਸੋ ਤੁਸੀਂ ਕੋਈ ਵੀ ਪਕਵਾਨ ਲੈ ਕੇ ਆ ਸਕਦੇ ਹੋ, ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈਗੀ। ਪਰ ਮੇਰੀ ਫਿਰ ਬੇਨਤੀ ਬਾਈ ਮੇਰਾ ਸੁਣੀ ਚੱਲੀ ਅੱਜ ਪ੍ਰੋਗਰਾਮ, ਬਸ ਸੁਣਨਾ ਹਾਂ, ਠੀਕ ਹੈ, ਮੈਂ ਤੁਹਾਨੂੰ ਕਹਿਤਾ ਕਿ ਸੁਣਿਓ ਦਿਲ ਦੇ ਨਾਲ, ਦਿਮਾਗ ਦੇ ਨਾਲ, ਰੂਹ ਦੇ ਨਾਲ ਜਿਹੜਾ ਆਪਣੀਆਂ ਬੀਬੀਆਂ ਦੱਸਣਗੀਆਂ, ਅਤੇ ਤੁਸੀਂ ਟਰਾਈ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਇਹ ਵੀ ਕਹਿ ਰਹੀ ਹਾਂ ਖੁੱਲ੍ਹੇ ਖਾਤੇ ਆਪਾਂ ਤੁਹਾਨੂੰ ਜਿਹੜਾ ਉਹ ਹੱਕ ਹੈ ਦੇ ਤਾ ਕਿ ਜਿਹੜਾ ਬੀਬੀਆਂ ਰੈਸਪੀ ਦੱਸ ਕੇ ਜਾਣਗੀਆਂ ਉਹ ਭਾਈਆਂ ਨੂੰ ਅੱਜ ਦੇ ਦਿਨ ਭਾਈ ਰਸੋਈ ਜਿਹੜੀ ਹੈਗੀ ਹੈ ਤੁਸੀਂ ਦੇਣੀ ਹੈਗੀ ਬੀਬੀਓ, ਅਤੇ ਇਹ ਰਸੋਈ ਦੇ ਵਿੱਚ ਉਹ ਬੈਠ ਕੇ ਭਾਈ ਸਾਹਿਬ ਹੋਰੀ ਉਹ ਜਿਹੜੀ ਰੈਸਪੀ ਹੈਗੀ ਉਹ ਟਰਾਈ ਕਰਨਗੇ, ਜਿਹੜੀਆਂ ਹੁਣ ਆਪਣੇ ਕੋਲ ਬੀਬੀਆਂ ਭੈਣਾਂ ਜੁੜਨਗੀਆਂ ਅਤੇ ਉਹ ਸਾਨੂੰ ਪਕਵਾਨ ਦੱਸਣਗੀਆਂ। ਸੋ ਇੱਕ ਗੀਤ ਪਿਆਰਾ ਜਿਹਾ ਸੁਣ ਲਈਏ, ਗੱਲਾਂ ਕਾਫੀ ਹੋ ਗਈਆਂ, ਇਸ ਤੋਂ ਬਾਅਦ ਤੁਸੀਂ ਪਹੁੰਚੋ 0164-22-43-31 ਨੰਬਰ ਡਾਇਲ ਕਰਕੇ ਕਿਰਨ ਪਾਲ ਦੇ ਕੋਲ।

0: ਪਹਿਲਾਂ ਮਤਲਬ ਕਿ ਘਿਓ ਲੈਣਾ ਹੈ, ਠੀਕ ਹੈ, ਘਿਓ ਨੂੰ ਗਰਮ
1: ਹਾਂਜੀ
0: ਕਰਨਾ, ਔਰ ਉਨਾ ਹੀ ਉਸ ਦੇ ਹੀ ਨਾਪ ਤੋਲ ਦੇ ਵਿੱਚ ਉਨਾ ਹੀ ਬਰਾਬਰ ਆਟਾ ਹੈ ਜਿਹੜਾ ਹੈਗਾ ਉਸ ਘਿਓ ਦੇ ਵਿੱਚ ਪਾ ਲੈਣਾ, ਔਰ ਹਲਕੇ ਹਲਕੇ ਸੇਕ ਤੇ ਆਂਚ ਤੇ, ਹੈ ਨਾ, ਉਹਨੂੰ
1: ਹਾਂਜੀ
0: ਤੁਸੀਂ ਭੁੰਨ ਲੈਣਾ, ਠੀਕ ਹੈ।
1: ਹਾਂਜੀ
0: ਜਦੋਂ ਚੰਗੇ ਤਰੀਕੇ ਨਾਲ ਭੁੰਨਿਆ ਗਿਆ ਉਹਦੇ ਵਿੱਚੋਂ ਫ੍ਰੈਗਨੈਂਸ ਆਉਣ ਲੱਗ ਗਈ, ਉਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਗਈ, ਤੁਹਾਨੂੰ ਨਹੀਂ ਤੁਹਾਡੇ ਦੂਰ ਬੈਠਿਆਂ ਨੂੰ ਲੱਗੇ ਵੀ ਹਾਂ ਪਤਾ ਨਹੀਂ ਕੀ ਬਣੀ ਜਾਂਦਾ ਵੇ, ਹੈ ਨਾ। ਤਾਂ ਉਹਦੇ
1: ਹਾਂਜੀ
0: ਵਿੱਚ ਅਸੀਂ ਜਿਹੜੀ ਹੈਗੀ ਹੈ ਖੰਡ ਦੀ ਜਿਹੜੀ ਜਾਂ ਫਿਰ ਗੁੜ ਦੀ, ਅਸੀਂ ਹਲਵਾ ਗੁੜ ਦਾ ਵੀ ਬਣਾ ਸਕਦੇ ਹਾਂ, ਪਤਾ ਤੈਨੂੰ।
1: ਹਾਂਜੀ ਹਾਂਜੀ
0: ਗੁੜ ਦੀ ਚਾਸ਼ਨੀ ਜਿਹੜੀ ਬਣਾਈ ਹੁੰਦੀ ਹੈ ਜੇ ਗਰਮ ਕਰਕੇ, ਮਤਲਬ ਕਿ ਪਾਣੀ ਚ ਜਿਹੜਾ ਗੁੜ ਹੈ ਅਸੀਂ ਚੰਗਾ ਗਰਮ ਕਰ ਲਿਆ, ਚਾਸ਼ਨੀ ਬਣਾ ਲਈ, ਤਾਂ ਉਹਨੂੰ ਫਿਰ ਅਸੀਂ ਬਾਅਦ ਦੇ ਵਿੱਚ ਪਾ ਸਕਦੇ ਹਾਂ, ਹੈ ਨਾ। ਜੇ ਫਿਰ ਅਸੀਂ
1: ਹਾਂਜੀ
0: ਸਿੱਧਾ ਹੀ ਉਹ ਕਰਨੀ ਹੈ ਤਾਂ ਚੀਨੀ ਤੁਸੀਂ ਉਨੀ ਹੀ ਮਾਤਰਾ ਦੇ ਵਿੱਚ ਲੈਣਾ ਜਿੰਨਾ ਤੁਸੀਂ ਘਿਓ ਜਾਂ ਫਿਰ ਆਟਾ ਪਾਇਆ, ਉਨੀ ਮਾਤਰਾ ਤੋਂ ਥੋੜਾ ਕਣਾ ਘੱਟ ਰੱਖ ਸਕਦੇ ਹੋ ਵੀ ਜ਼ਿਆਦਾ ਮਿੱਠਾ ਜੇਕਰ ਕਿਸੇ ਨੇ ਨਹੀਂ ਲੈਣਾ, ਹੈ ਨਾ। ਸੋ ਉਹਨੂੰ ਅਸੀਂ
1: ਹਾਂਜੀ
0: ਜਦੋਂ ਮਿਕਸ ਕਰ ਲਿਆ ਫਿਰ ਅਸੀਂ ਉਹਦੇ ਵਿੱਚ ਗਰਮ ਪਾਣੀ ਪਾਉਣਾ ਹੁੰਦਾ ਹੈ ਤਾਂ ਕਿ ਉਹਦੇ ਵਿੱਚ ਗੰਢਾਂ ਨਾ ਬਣਨ, ਹੈ ਨਾ।
1: ਹਾਂਜੀ
0: ਹਾਂ, ਸੋ ਜੈਸਲੀਨ, ਮੈਨੂੰ ਪਤਾ ਇੰਨਾ ਭਰੋਸਾ ਕਿ ਜੈਸਲੀਨ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹਲਵਾ ਬਣਾਉਂਦੀ ਹੋਏਗੀ। ਵੈਸੇ ਟਰਾਈ ਕੀਤਾ ਜਦੋਂ ਦਾਦੀ ਜੀ ਨੇ ਸਮਝਾਇਆ,
1: ਹਾਂਜੀ ਜੀ ਦਾਦੀ ਜੀ ਕੋਲੇ ਖੜਦੇ ਆ ਫਿਰ ਅਸੀਂ ਬਣਾਉਣੀ
0: ਫਿਰ ਤੁਸੀਂ ਬਣਾਉਣੇ, ਕਿਆ ਬਾਤ ਹੈ। ਅੱਛਾ
1: ਹਾਂਜੀ
0: ਮੰਨ ਲਓ ਹੁਣ ਤੁਸੀਂ ਦਾਦੀ ਜੀ ਨਾਲ ਤੇ ਇੱਕ ਵਾਰੀ, ਤੁਹਾਨੂੰ ਇੱਕ ਵਾਰੀ ਜਾਂ ਦੋ ਵਾਰੀ ਜਿੰਨੇ ਵੀ ਵਾਰੀ ਉਹਨਾਂ ਨੇ ਹਲਵਾ ਤੁਹਾਨੂੰ ਕੋਲੇ ਖੜ ਕੇ ਬਣਵਾਇਆ, ਤੇ ਜੇ ਹੁਣ ਦਾਦੀ ਜੀ ਕਈ ਵਾਰ ਨਹੀਂ ਹੈਗੇ ਤਾਂ ਤੁਹਾਨੂੰ ਲੱਗੇ ਕਿ ਮੈਨੂੰ ਬਣਾਉਣਾ ਚਾਹੀਦਾ ਹਲਵਾ ਜਾਂ ਕੋਈ ਆ ਜਾਏ ਤਾਂ ਫਿਰ ਤੁਸੀਂ ਬਣਾਓ,
1: ਹਾਂਜੀ
0: ਠੀਕ ਹੈ ਜੀ। ਜਸਲੀਨ ਬੜਾ ਅੱਛਾ ਲੱਗਿਆ, ਬਹੁਤ ਹੀ ਪਿਆਰੀ ਤੁਹਾਡੀ ਆਵਾਜ਼ ਹੈ, ਪਹਿਲੀ ਵਾਰ ਤਾਂ ਮੈਂ ਇਹ ਤੁਹਾਡੀ ਸਲਾਹਿਤਾ ਕਰੂੰਗੀ ਕਿ ਮਿੱਠੀ ਜੀ ਆਵਾਜ਼ ਹੈ, ਮੈਨੂੰ ਬਹੁਤ ਅੱਛੀ ਲੱਗੀ। ਔਰ ਦੂਸਰਾ
1: ਥੈਂਕ ਯੂ
0: ਮੈਨੂੰ
1: ਮੈਮ,
0: ਲੱਗਿਆ ਕਿ ਉਦਾਂ ਦੀ ਤੁਸੀਂ ਮਿੱਠੀ ਜੀ ਪਿਆਰੀ ਜੀ ਰੈਸਪੀ ਦੱਸਤੀ ਸਾਨੂੰ, ਤੇ ਤੀਸਰੀ ਮੈਂ
1: ਥੈਂਕ ਯੂ
0: ਤੁਹਾਨੂੰ ਗੱਲ
1: ਥੈਂਕ
0: ਇੱਕ ਗੱਲ ਕਹੂੰਗੀ ਜਸਲੀਨ,
1: ਹਾਂਜੀ
0: ਕਿ ਤੁਸੀਂ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾ ਪ੍ਰੋਗਰਾਮ ਇੰਨੀ ਹੀ ਪਿਆਰ ਦੇ ਨਾਲ ਸ਼ਿੱਦਤ ਦੇ ਨਾਲ ਸੁਣਦੇ ਰਹਿਣਾ, ਠੀਕ ਹੈ।
1: ਠੀਕ ਹੈ ਜੀ
0: ਤੇ ਅਗਲੀ ਦਫਾ ਕੀ ਸਿੱਖ ਕੇ ਆਉਂਗੇ ਦਾਦੀ ਜੀ ਤੋਂ, ਇਸ ਲਈ ਵੀ ਮੈਂ ਉਡੀਕੂੰਗੀ, ਤੇ ਅਗਲੀ ਦਫਾ ਵੀ ਤੁਹਾਡੀ ਕਾਲ ਲੱਗਣੀ ਚਾਹੀਦੀ ਹੈ, ਤੇ ਜਸਲੀਨ ਇੱਕ ਨਵੀਂ ਰੈਸਪੀ ਦੇ ਨਾਲ ਸਾਡੇ ਨਾਲ ਜੁੜਨੀ ਚਾਹੀਦੀ ਹੈ, ਠੀਕ ਹੈ।
1: ਠੀਕ ਹੈ ਜੀ ਓਕੇ
0: ਸੋ ਜਸਲੀਨ, ਅੱਜ ਸਾਡੇ ਨਾਲ ਗੱਲ ਕਰਨ ਲਈ ਤੇ ਹਲਵੇ ਦੀ ਰੈਸਪੀ ਵਧੀਆ ਤਰੀਕੇ ਨਾਲ ਦੱਸਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਮੈਮ।
0: ਥੈਂਕ ਯੂ।

0: ਬਾਸੀ ਆਪਾਂ ਖੀਰ ਕਹਿ ਦਿੰਦੇ ਹਾਂ ਵੀ ਇਹੀ ਖੀਰ ਪਈ ਆ। ਹਾਂ
1: ਹਾਂਜੀ
0: ਵੈਸੇ ਸੱਟਣ ਵਾਲੇ ਤਾਂ ਕਿੱਥੇ ਹੁੰਦੇ ਆ, ਪੰਜਾਬੀ ਕਹਿਣ ਨੂੰ ਤਾਂ ਕੀ ਕਹਿਣਾ।
1: ਵੈਸੇ ਪਾਪ ਵੀ ਹੁੰਦਾ ਹੈ।
0: ਨਹੀਂ ਚਲੋ ਉਹ ਤਾਂ ਆਪਾਂ ਗੱਲ ਮੰਨੀ ਆ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਖੀਰ ਨੂੰ ਸੁੱਟਦਾ ਹੋਊਗਾ।
1: ਲੱਗਦਾ ਤਾਂ ਨਹੀਂ, ਬਹੁਤ ਮੁਸ਼ਕਲ ਨਾਲ
0: ਚਲ
1: ਬਣਦੀ ਆ
0: ਕਈ
1: ਮੈਂ।
0: ਵਾਰੀ ਸੁੱਟ ਵੀ ਦਿੰਦੇ ਆ ਹਨਾ, ਕਈ ਵਾਰੀ ਹੁੰਦੇ ਆ ਮੇਰੇ ਵਰਗੇ ਬੜੇ ਸਿਆਣੇ ਜੀ ਹਨਾ।
1: ਨਹੀਂ ਜੀ, ਕਿਸ ਤਰ੍ਹਾਂ ਦੇ ਸਿਆਣੇ ਨੂੰ।
0: ਅੱਛਾ ਜੀ, ਭਿੰਡੀਆਂ ਚ ਪਾਣੀ ਪਾਉਣ ਵਾਲੀ ਜ਼ਿਆਦਾ ਸਿਆਣੀ ਹੁੰਦੀ ਆ ਫਿਰ। ਹਾਂ
1: ਹਾਂਜੀ ਹਾਂਜੀ, ਕਿੰਨਾ ਚ ਵੀ ਪਾ ਦਿੰਦੇ ਆ ਕਈ ਵਾਰੀ ਤਾਂ।
0: ਹਾਂਜੀ ਹਾਂ। ਅੱਛਾ ਫਿਰ ਕੀ ਰੈਸਪੀ ਹੈ ਤਾਂ ਕਿਵੇਂ ਬਣਾਈ ਦੀ ਆ?
1: ਖੀਰ ਬਣਾ ਲਓ, ਖੀਰ ਦੇ ਬਚੀ ਹੋਈ ਖੀਰ ਇੱਦਾਂ ਹੀ ਬਣਦੀ ਆ। ਉਹਨਾਂ ਨੇ ਤਾਂ ਆਪਣੀ ਸਪੈਸ਼ਲ ਸਾਨੂੰ ਪਰੋਸਿਆ ਸੀ ਖੀਰ ਬਣਾ ਕੇ।
0: ਜੀ
1: ਖੀਰ ਨੂੰ ਬਣਾ ਲਓ, ਉਹਨੂੰ ਬਣੀ ਹੋਈ ਆ ਉਹਨੂੰ ਪਾਸੇ ਤੇ ਰੱਖ ਦਿਓ, ਮਿੱਠਾ ਪਾ ਲਓ ਲੋੜ ਅਨੁਸਾਰ।
0: ਜੀ
1: ਉਹਦੇ ਉਹਦੇ ਵਿੱਚ ਨਾ ਤੁਸੀਂ ਪਾ ਲਓ ਜਿਵੇਂ ਕਿ ਸੂਜੀ ਦਾ ਆਟਾ,
0: ਅੱਛਾ ਜੀ,
1: ਉਹਨੂੰ ਇੱਕ ਜਮਾ ਕਾਲੀ ਕਰ ਲਓ, ਇੱਕ ਜਾਨ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮਿਕਸ ਕਰ ਲਓ
0: ਸੂਜੀ ਨੂੰ ਪਹਿਲਾਂ
1: ਹੱਥ ਨਾਲ।
0: ਭੁੰਨਣਾ ਹੈ?
1: ਹਾਂਜੀ, ਭੁੰਨਣਾ ਤਾਂ ਪੈਣਾ ਹੀ ਹੈ।
0: ਹਾਂ ਮਤਲਬ ਅਲੱਗ ਭੁੰਨਣਾ ਪੈਣਾ ਨਾ ਸੂਜੀ ਨੂੰ।
1: ਹਾਂਜੀ ਹਾਂਜੀ, ਥੋੜਾ ਜਿਹਾ ਘਿਓ ਬਾਲਾ ਨੀ, ਜਿਵੇਂ ਆਪਾਂ ਸੁੱਕੇ ਵਾਂਗੂ ਭੁੰਨਣਾ ਹੈ।
0: ਸੁੱਕੇ ਵਾਂਗੂ ਸੂਜੀ ਨੂੰ ਕੱਲੀ ਨੂੰ ਭੁੰਨ ਲੈਣਾ ਹੈ।
1: ਹਾਂਜੀ, ਉਹਦੇ ਵਿੱਚ ਮਿਕਸ ਕਰ ਲਓ
0: ਜੀ
1: ਹੱਥ ਦੇ ਨਾਲ, ਉਹਨੂੰ ਇੱਕਦਮ ਐਂ ਕਰੀ ਚਲੋ, ਗ੍ਰੈਂਡ ਨੀ ਕਰਨਾ, ਫੇਰ ਉਹ ਟੇਸਟ ਨੀ ਬਣਦਾ। ਉਹ ਵੀ ਮੈਂ ਪੰਗਾ ਲਿਆ ਸੀ ਗ੍ਰੈਂਡ ਕਰਕੇ ਵੀ,
0: ਅੱਛਾ
1: ਉਹ ਫੇਰ ਸਵਾਦ ਨੀ ਬਣਦਾ, ਉਹ ਢਿੱਲਾ ਜਿਹਾ ਹੋ ਜਾਂਦਾ।
0: ਠੀਕ ਹੈ ਜੀ, ਯਾਨੀ ਕਿ ਸੂਜੀ ਪਾ ਕੇ ਖੀਰ ਦੇ ਵਿੱਚ ਜਿਹੜੀ ਆਪਾਂ ਭੁੰਨੀ ਹੋਈ ਹੈਗੀ ਹੈ, ਬਰਾਊਨ ਕੀਤੀ ਸੂਜੀ ਹੈ, ਉਹਨੂੰ ਅਸੀਂ ਉਸ ਬਚੀ ਹੋਈ ਖੀਰ ਦੇ ਵਿੱਚ ਮਿਲਾ ਲੈਣੀ ਹੈ, ਔਰ ਉਹਨੂੰ ਹੱਥ ਨਾਲ ਇੱਕ ਜਾਨ ਕਰਨਾ, ਮਤਲਬ ਬਿਲਕੁਲ ਮਿਕਸ ਕਰਨਾ। ਹਾਂ
1: ਹਾਂਜੀ, ਭੁੰਨੀ ਹੋਈ ਸੂਜੀ ਨੂੰ
0: ਜੀ।
1: ਹਾਂਜੀ, ਉਸ ਤੋਂ ਬਾਅਦ ਜੋ ਕਰੜੀ ਜੀ ਹੁੰਦੀ ਹੈ ਜਿਵੇਂ ਖੋਏ ਦੀ ਤਰ੍ਹਾਂ ਹੋ ਜੇ, ਵੀ ਖੋਆ ਨੀ ਆਪਣਾ ਕਰੜਾ ਜਿਹਾ ਹੋ ਜਾਂਦਾ
0: ਜੀ ਜੀ ਜੀ ਠੀਕ ਹੈ।
1: ਉਹਨੂੰ ਗੋਲ ਮੁੱਠੀ ਦੀ ਤਰ੍ਹਾਂ ਗੋਲ ਗੋਲ ਸ਼ੇਪ ਦੇ ਲੱਡੂ ਵਾਂਗੂ ਬਣਾ ਲਓ, ਗੁਲਾਬ ਜਾਮੁਨ ਸਮਝ ਲਓ, ਲੰਬੀਆਂ ਜਿਹੀਆਂ ਹੁੰਦੀਆਂ।
0: ਜੀ ਜੀ ਜੀ ਆਪਾਂ ਅਸੀਂ ਆਪਾਂ ਪਿੰਨੀਆਂ ਨੀ ਬਣਾਉਂਦੇ ਹੁੰਦੇ, ਕੀ ਹੁੰਦੀਆਂ ਆਪਣੇ ਚੌਲਾਂ ਦੀਆਂ ਪਿੰਨੀਆਂ ਵੀ ਬਣਾਉਂਦੇ ਹੁੰਦੇ ਆਪਾਂ, ਇੱਕ ਮੁੱਠੀ ਜੀ ਚ ਹਨਾ ਪਕੜ ਕੇ।
1: ਹਾਂਜੀ, ਉਹ ਤਾਂ ਆਪਾਂ ਬਣਾ ਲੈਣੇ ਹੁੰਦੇ ਹੈਗੇ, ਗੋਲ ਗੋਲ ਨੀ ਬਣਾਉਣੀਆਂ, ਲੰਬੀਆਂ ਜਿਹੀਆਂ ਮੁੱਠੀ ਨਾਲ।
0: ਲੰਬੀਆਂ ਜੀ, ਹਾਂਜੀ ਹਾਂ, ਕਿਉਂਕਿ ਮੇਰੀ ਥੋੜੀ ਜਿਹੀ ਸ਼ਰਾਰਤੀ ਨੇਚਰ ਸੁਭਾਅ ਹੈ, ਮੈਂ ਬਣਾਉਣੀ ਲੰਬੀਆਂ ਜਿਹੀਆਂ ਹੁੰਦੀਆਂ, ਮਤਲਬ ਮੁੱਠੀ ਜੀ ਦੇ ਵਿੱਚ ਪਕੜ ਕੇ ਉਹਦੇ ਵਿੱਚ ਉਂਗਲਾਂ ਜਿਹੀਆਂ ਛੱਪ ਜਾਣ, ਜਿਹੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਉਹ, ਹੈਨਾ
1: ਸੋਹਣੀਆਂ ਲੱਗਦੀਆਂ। ਉਹਨੂੰ ਨਾ ਦੇਸੀ ਘਿਓ ਦੇ ਵਿੱਚ ਫਰਾਈ ਕਰ ਲਓ, ਵਿੱਚੋਂ ਸੌਫਟ ਬਾਹਰੋਂ ਕਰੰਚੀ, ਬਹੁਤ ਟੇਸਟ ਲੱਗੂ।
0: ਅੱਛਾ, ਉਹਨਾਂ ਨੂੰ ਫੇਰ ਫਰਾਈ ਕਰਨਾ ਹੈ?
1: ਉਹਨਾਂ ਨੂੰ ਫੇਰ ਫਰਾਈ ਕਰਨਾ ਦੇਸੀ ਘਿਓ ਦੇ ਵਿੱਚ।
0: ਫੇਰ ਆ ਭਲਾ ਹੋ ਜੀ, ਠੀਕ ਹੈ। ਆ ਆ ਬਣੀ ਨਾ ਗੱਲ, ਹੁਣ ਹੁਣ ਲੱਗਦਾ ਵੀ ਹੁਣ ਕ੍ਰਿਸਪੀ ਹੁੰਦੇ ਹੋਣਗੇ, ਹੁਣ ਵਧੀਆ ਕਰੰਚੀ ਹੁੰਦੇ ਹੋਣਗੇ ਉਹ, ਹਨਾ।
1: ਹਾਂਜੀ, ਬਹੁਤ ਸਵਾਦ ਟੇਸਟੀ ਹੁੰਦੀ, ਬੱਚੇ ਬਾਰ ਬਾਰ ਮੰਗ ਕਰਦੇ ਆ ਬਣਾਉਣ ਦੀ।
0: ਤੁਸੀਂ ਮੈਨੂੰ ਭੁੱਖ ਨਾ ਲਵਾਓ, ਬੱਚੇ ਜਦੋਂ
1: ਨਹੀਂ
0: ਮੰਗਣਗੇ ਦੇਖੀ ਜਾਓ।
1: ਨਹੀਂ ਜੀ, ਆਪਾਂ ਸੌਣ ਤੋਂ ਤਿਆਰ ਕਰਾਂਗੇ, ਮੈਂ ਲੈ ਕੇ ਪਹੁੰਚੂ।
0: ਬਸ ਪਹੁੰਚ ਗਏ ਤੁਸੀਂ, ਤੁਸੀਂ ਮੈਨੂੰ ਬਣਾਉਣ ਦਾ ਤਰੀਕਾ ਦੱਸਤਾ, ਤੇ ਆ ਵਧੀਆ ਗੱਲ ਹੋ ਗਈ ਆ, ਹੁਣ ਮੈਂ ਟਰਾਈ ਜ਼ਰੂਰ ਕਰਨੀ ਹੈ। ਤੇ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਨਾ ਪਰਮ ਜੀ ਕਿਹਾ ਸੀ ਕਿ ਅੱਜ ਵੀਰਾਂ ਨੂੰ ਨਾ ਇੱਕ ਦਿਨ ਰਸੋਈ ਸੰਭਾਲ ਦੇਣੀ ਆ ਭੈਣਾਂ ਨੇ, ਕਿ ਆਹ ਸੰਭੋ ਰਸੋਈ ਜਿਹੜੀਆਂ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਜ਼ਾਇਕਾ ਦੇ ਵਿੱਚ ਰੈਸਪੀਜ਼ ਦੱਸੀਆਂ ਨੇ ਨਾ, ਅੱਜ ਟਰਾਈ ਕਰਕੇ ਖਵਾਓ ਤੇ ਬਣਾਓ।
1: ਹਾਂਜੀ, ਇਹ ਥੋੜੀ ਜਿਹੀ ਇੱਕ ਵਾਰੀ ਆਪਾਂ ਨੂੰ ਆਉਣ ਲੱਗਦੀ ਆ ਵੀ ਡਿਫਿਕਲਟ ਹੈ।
0: ਹਾਂ, ਪਰ ਨਹੀਂ ਖਾਣ ਵਾਲੀ ਚੀਜ਼ ਕਾਹਦੀ ਡਿਫਿਕਲਟ, ਹੈ ਨਾ, ਜਦੋਂ ਢਿੱਡ ਨੂੰ ਭੁੱਖ ਲੱਗੀ ਹੋਵੇ ਨਾ ਉਦੋਂ ਨੀ ਡਿਫਿਕਲਟ ਲੱਗਦੀ ਹੁੰਦੀ।
1: ਹਾਂਜੀ, ਜਦੋਂ ਨਾਨਕੇ ਘਰ ਜਾਂ ਦਾਦਕੇ ਦੇ ਘਰ ਕੋਈ ਆਉਂਦਾ, ਇਹਨੂੰ ਬਣਾਓਗੇ, ਵਾਰੀ ਵਾਰੀ ਪੁੱਛਣਗੇ ਕਿਵੇਂ ਬਣਾਈਏ ਕਿਵੇਂ ਬਣਦੀ ਹੈ, ਬਾਰ ਬਾਰ ਪੱਕਾ ਕਿਰਨ ਪਾਲ ਬੇਟਾ ਤੁਹਾਨੂੰ ਪੁੱਛਿਆ ਜਾਊਗਾ ਇਹ।
0: ਹਾਂ ਨਹੀਂ, ਮੈਂ ਤਾਂ ਤੁਹਾਡਾ ਨਾਂ ਹੀ ਲੈਣਾ ਵੀ ਫੱਲੜ ਵਾਲੇ ਪਰਮਜੀਤ ਜੀ ਦੱਸ ਕੇ ਗਏ ਸੀ, ਮੈਂ ਤਾਂ ਬਣਾਈ ਹੈ।
1: ਅੱਛਾ,
0: ਮੈਂ ਝਾਰਖੰਡ ਦਾ ਬਾਅਦ ਚ ਨਾਂ ਲੈਣਾ, ਮੈਂ ਤਾਂ ਪਹਿਲਾਂ ਫੱਲੜਾ ਵਾਲਿਆਂ ਦਾ ਨਾਮ ਲੈਣਾ।
1: ਮੈਂ ਇੱਥੇ ਇੱਕ ਹੋਰ ਵੀ ਹੈਗਾ, ਸਾਡਾ ਸਾਰਾ ਵੀ ਗਰੁੱਪ ਤਾਂ ਬਾਈ ਜਾਣੀਆਂ ਬਾਈ ਕੁੜੀਆਂ ਦਾ ਗਿਆ ਸੀ, ਤੇ ਬਾਈ ਕੁੜੀਆਂ ਦੇ ਵਿੱਚੋਂ ਮੈਂ ਕੱਲੀ ਬਠਿੰਡੇ ਵਾਲੀ ਰਹਿ ਗਈ। ਉੱਥੇ ਝਾਰਖੰਡ ਵਾਲੇ ਮੁੰਡੇ ਕੁੜੀਆਂ ਬਣਾਈ ਜਾਂਦੇ ਸੀ ਰੈਸਪੀ ਚ।
0: ਅੱਛਾ,
1: ਮੈਂ ਤਾਂ ਕੰਮ ਵੀ ਉੱਥੇ ਹੀ ਲਾ ਕੇ ਬਿਰਤੀ ਬਹਿ ਗਈ, ਦੇਖੀ ਸਾਰੇ ਸਿੱਕੇ ਚ ਮੈਨੂੰ ਡਾਂਟ ਵੀ ਪਈ ਸੀ ਮੈਮ ਤੋਂ।
0: ਚਲੋ, ਡਾਂਟ ਪੈ ਕੇ ਕੁਛ ਸਿੱਖਿਆ ਜ਼ਰੂਰ ਹੈ ਨਾ ਉਹਨਾਂ ਦੀ। ਰਸੋਈ ਦੇ ਵਿੱਚ ਫਿਰ ਬਾਅਦ ਚ ਚੱਲਣਾ ਤੁਸੀਂ ਆਪ ਜੀ ਨੇ, ਪਰਮ ਜੀ ਇੱਕ ਬਾਈ ਜੀ ਬੈਠੇ ਇੱਕ, ਉਹ ਕਹਿ ਰਹੇ ਨੇ ਕਿ ਮੈਂ ਸੁਣ ਰਿਹਾ, ਮੈਂ ਕਿਹਾ ਸੁਣੋ ਤੇ ਬਣਾਓ ਵੀ ਫਿਰ। ਦੱਸ ਸਕਦੇ ਹੋ ਜੀ?
1: ਚੌਲ ਨੀ ਬਣਾਉਂਦੇ ਆਪਾਂ, ਲੂਣ ਵਾਲੇ ਚੌਲ।
0: ਹਾਂ, ਨਮਕ ਵਾਲੇ ਚੌਲ ਬਣਦੇ ਆ।
1: ਹਾਂਜੀ, ਨਮਕ ਵਾਲੇ ਚੌਲ ਬਣਗੇ।

0: ਕਿਹੜੇ ਬਚ ਗਏ ਉਹਨੂੰ ਸਿੱਟੋ ਨਾ,
1: ਠੀਕ ਹੈ ਜੀ, ਨਹੀਂ ਸੁਣਦੇ?
0: ਹਾਂਜੀ ਹਾਂਜੀ, ਉਹਨੂੰ ਇਕੱਠੇ ਕਰਕੇ ਹੱਥ ਦੇ ਨਾਲ ਇਕੱਠੇ ਇਕੱਠੇ ਕਰਕੇ ਉਹਨੂੰ ਤੁਸੀਂ ਜੇ ਫਰਾਈ ਕਰੋਗੇ ਤਾਂ ਬਣਗੇ।
1: ਉਹ ਕਿੱਦਾਂ?
0: ਜਿਵੇਂ ਆਪਾਂ ਚੌਲ, ਮੰਨ ਲਓ ਚੌਲ ਬਚ ਗਏ, ਉਹਨਾਂ ਨੂੰ ਆਪਾਂ ਹੱਥ ਦੇ ਨਾਲ ਘੁੱਟ ਕੇ ਨਾਲ,
1: ਹਾਂਜੀ
0: ਉਹਨਾਂ ਥੋੜੇ ਥੋੜੇ ਜਿਵੇਂ ਆਪਾਂ ਗੁਲਗੁਲਿਆਂ ਦਾ ਪਾ ਸਮੱਗਰੀ ਜੀ, ਉਵੇਂ ਛੱਡ ਛੱਡ ਕੇ ਤੁਸੀਂ ਉਵੇਂ ਫਰਾਈ ਕਰੋ ਤਾਂ ਬਿਲਕੁਲ ਵਧੀਆ ਟੇਸਟੀ ਬਣਦੇ ਆ ਉਹ।
1: ਕਿਆ ਬਾਤ ਆ ਪਰਮਜੀਤ, ਤੁਸੀਂ ਤਾਂ ਲੈ ਇੱਕ ਮੈਂ ਦੋ ਤਲਵਾਰਾਂ ਵਾਲਾ ਕੰਮ ਕਰਕੇ ਇੱਕੇ ਮਸਲੇ 'ਚ ਇੱਕੇ ਫੋਨ ਦੇ ਵਿੱਚ ਦੀ ਦੋ ਰੈਸਪੀਆਂ ਦੱਸ ਗਏ ਸਾਨੂੰ। ਕਿਆ ਬਾਤ ਹੈ, ਮੈਂ ਹੁਣ ਕਹਿ ਹੀ ਨਹੀਂ ਸਕਦੀ ਵੀ ਕੀ ਕਹਾਂ ਤੁਹਾਨੂੰ। ਹੈ
0: ਕੀ
1: ਅੱਜ
0: ਕਹਿ ਦੋ ਕਹਿ ਦੋ
1: ਦਿਨ ਬਣ ਗਿਆ, ਬਸ ਦਿਨ ਬਣ ਗਿਆ। ਹੁਣ ਅੱਜ ਭਾਈ ਸਾਹਿਬ ਹੋਰ ਹੀ ਸਾਰੇ ਰੈਸਪੀਆਂ ਬਣਾਉਣ ਤੇ ਤੁਲਣਗੇ, ਦੇਖਿਓ ਠੀਕ ਹੈ। ਤੇ ਸ਼ਰਤ ਲਗਾ ਲਿਓ ਮੇਰੇ ਨਾਲ ਕਿ ਮੈਂ ਪੱਕਾ ਕਹਿੰਦੀ ਕਿ ਝਾਰਖੰਡ ਵਾਲੀ ਰੈਸਪੀ ਤਾਂ ਬਣੂਗੀ ਬਣੂਗੀ, ਨਾ ਜ਼ਿਆਦਾ ਤਾਂ ਕੁਛ ਭਾਈ ਸਾਹਿਬ ਜਾਂ ਭੈਣਾਂ ਤਾਂ ਜ਼ਰੂਰ ਇਸ ਨੂੰ ਟਰਾਈ ਕਰਨੀ ਆ, ਤੇ ਮੈਂ ਵੀ ਜਾ ਕੇ ਪੰਗਾ ਲੈਣਾ ਠੀਕ ਹੈ। ਨਹੀਂ ਫਿਰ ਦੇਖੋ ਸ਼ੁਰੂ ਦੇ ਵਿੱਚ ਤਾਂ ਪੰਗਾ ਲੈਣ ਵਾਲਾ ਕੰਮ ਹੀ ਹੁੰਦਾ, ਜੇ ਬਣ ਗਈ ਤਾਂ ਫਿਰ ਬੱਲੇ ਬੱਲੇ ਆ, ਤੇ ਨਹੀਂ ਫਿਰ ਭਾਈ ਉਦਾਂ ਹੀ ਹੋ ਜਾਂਦਾ ਹਨਾ।
0: ਚਲੋ ਪਰਮਜੀਤ, ਥੋੜਾ ਜਿਹਾ ਨਾ ਐ ਲੱਗਦਾ ਵੀ ਹੁਣ ਆਪਾਂ ਇਹ ਸੂਜੀ ਦਾ ਭੁੰਨਾਂਗੇ, ਇਹ ਕਿਵੇਂ ਕਰਾਂਗੇ, ਉਹ ਬਹੁਤ ਛੇਤੀ ਤਿਆਰ ਹੋ ਜਾਂਦੀ ਹੈ ਸਾਰੀ ਰੈਸਪੀ।
1: ਬਹੁਤ ਅੱਛੀ ਜੀ ਤੁਸੀਂ ਰੈਸਪੀ ਦੱਸੀ ਹੈ ਪਰਮਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ ਤੇ ਪ੍ਰੋਗਰਾਮ ਪ੍ਰੋਗਰਾਮ ਕਰ ਪਰਿਵਾਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੁਸੀਂ ਜੁੜੇ ਰਹਿਣਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਬੀਬੀਓ ਭੈਣੋ, 0154-2342-3331 ਨੰਬਰ ਡਾਇਲ ਤੁਸੀਂ ਕਰਨਾ ਤੇ ਪਹੁੰਚਣਾ ਜੀ ਕਿਰਨ ਪਾਲ ਦੇ ਕੋਲ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ। 1:41 ਤੇ 27 ਸਕਿੰਟ ਹੋ ਚੁੱਕੇ ਨੇ। ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ, ਪਰ ਇਸ ਤੋਂ ਪਹਿਲਾਂ ਸੁਣਾਉਣਾ ਮੈਂ ਇੱਕ ਸੰਦੇਸ਼, ਇੱਕ ਨਹੀਂ ਦੋ ਸੰਦੇਸ਼।
2: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2442-4131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਮਿਤੀ 16 ਜੂਨ ਦਿਨ ਮੰਗਲਵਾਰ ਸ਼ਾਮ 5:30 ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿੱਥੇ ਮਿਲੇਗੀ ਗਿਆਨ ਭਗਤੀ ਦੇ ਜੀਵਨ ਦੀ ਸਹੀ ਰਾਹ।

0: ਜੀ ਭੈਣੋ, ਰੈਸਪੀਜ਼ ਦੇ ਨਾਲ ਪਿਆਰੇ ਪਿਆਰੇ ਗੀਤਾਂ ਦਾ ਵੀ ਆਨੰਦ ਮਾਣ ਰਹੇ ਹੋ ਬੀਬੀਓ ਤੁਸੀਂ, ਕਿਰਨਪਾਲ ਦੇ ਨਾਲ ਆਕਾਸ਼ਵਾਣੀ ਐਫਐਮ ਬਠਿੰਡਾ ਦੀ। ਸੋ ਸਟੂਡੀਓ ਦੀ ਕੜੀ ਵਕਤ ਕੀ ਦੱਸ ਰਹੀ ਹੈ ਜੀ, 1:46 ਤੇ 52 ਸੈਕਿੰਡ ਹੋ ਗਏ ਨੇ। ਬੀਬੀ ਭੈਣ ਇੱਕ ਜੁੜੀ ਹੈ ਇੱਕ ਵੱਖਰੀ ਜੀ ਰੈਸਪੀ ਲੈ ਕੇ, ਮੈਨੂੰ ਬਹੁਤ ਅੱਛੀ ਲੱਗੀ ਹੈ ਰੈਸਪੀ, ਮੈਂ ਪਹਿਲਾਂ ਉਹਨਾਂ ਤੋਂ ਪੁੱਛੀ ਹੈ। ਸੋ ਹੁਣ ਤੁਹਾਨੂੰ ਕਿੱਦਾਂ ਲੱਗੀ ਹੈ ਇਹ ਤਾਂ ਫਿਰ ਹੁਣ ਤੁਸੀਂ ਸਰੋਤਾ ਮੰਚ ਦੇ ਵਿੱਚ ਦੱਸੋਗੇ, ਅਤੇ ਕਿਹੜੀ ਰੈਸਪੀ ਲੈ ਕੇ ਆਇਆ ਕੌਣ ਨੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਬੀਬਾ ਜੀ, ਕੌਣ ਬੋਲ ਰਹੇ ਹੋ?
1: ਮੈਂ ਚਰਨਜੀਤ ਕੌਰ ਬੋਲਦੀ ਆ ਜੀ, ਚੌਕੇ ਤੋਂ।
0: ਚਰਨਜੀਤ ਜੀ, ਚੌਕੇ ਵਾਲਿਓ, ਸਵਾਗਤ ਹੈ ਪਹਿਲਾਂ ਦਾ ਤੁਹਾਡਾ।
1: ਹਾਂਜੀ, ਘਰ ਪਰਿਵਾਰ ਸਾਰੇ ਠੀਕ ਹੈ ਜੀ?
0: ਬਹੁਤ ਵਧੀਆ ਜੀ, ਸ਼ਾਨਦਾਰ। ਆਪਣੇ ਦੱਸੋ।
1: ਰੇਡੀਓ ਵਾਲੇ ਤੁਹਾਨੂੰ ਨਾਲ ਦੱਸ ਕਨੋ ਵੀ ਸਤਿ ਸ੍ਰੀ ਅਕਾਲ ਜੀ।
0: ਜੀ, ਸਾਰੇ ਸਰੋਤਿਆਂ ਵੱਲੋਂ ਔਰ ਸਾਰੇ ਰੇਡੀਓ ਸਟਾਫ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ
1: ਜੀ।
0: ਅੱਛਾ ਚਰਨਜੀਤ ਜੀ, ਘਰ ਪਰਿਵਾਰ ਆ ਜੀ ਖੁਸ਼ੀ?
1: ਹਾਂਜੀ।
0: ਕੀ ਲੈ ਕੇ ਆਏ ਫਿਰ ਸਾਡੇ ਲਈ ਅੱਜ?
1: ਜੀ, ਮੂੰਗੀ ਦਾਲ ਦੀ ਪਨੀਰੀ ਹੁੰਦੀ ਹੈ ਜਿਹੜੀ, ਉਹ।
0: ਅੱਛਾ, ਤੁਹਾਡਾ ਭਲਾ ਹੋ ਜੇ, ਮੂੰਗੀ ਦੀ ਦਾਲ ਤਾਂ ਖਾਂਦੇ ਰਹਿੰਦੇ, ਘਰ ਘਰ ਮੂੰਗੀ ਦੀਆਂ ਦਾਲਾਂ ਨੇ।
1: ਹਾਂਜੀ,
0: ਪਰ ਮੂੰਗੀ ਦੀ ਪੰਜੀਰੀ ਪਹਿਲੀ ਵਾਰੀ ਸੁਣ ਰਹੀ ਹਾਂ ਬੀਬਾ ਤੁਹਾਡੇ ਮੂੰਹੋਂ ਮੈਂ।
1: ਨਹੀਂ ਜੀ, ਉਹ ਕਮਰ ਦਰਦ ਨਹੀਂ ਕਰਦੀ ਕਈ ਵਾਰੀ?
0: ਅੱਛਾ,
1: ਕਿਉਂਕਿ ਮੇਰੀ ਖੁਦ ਹੀ ਕਮਰ ਦਰਦ ਕਰਦੀ ਹੈ ਨਾ, ਮੈਂ ਪੌੜੀ ਤੋਂ ਡਿੱਗ ਪਈ ਸੀਗੀ।
0: ਠੀਕ ਹੈ,
1: ਹਾਂਜੀ,
0: ਬੀਬੀਆਂ ਦੀ ਤਾਂ ਸ਼ਿਕਾਇਤ ਹੀ ਰਹਿੰਦੀ ਹੈ ਵੀ ਭਾਈ ਕਮਰ ਦਰਦ ਕਰਦੀ ਹੈ ਮੇਰੀ ਤਾਂ, ਹਨਾ?
1: ਹਾਂਜੀ,
0: ਯਾਨੀ ਕਿ ਬੀਬੀਆਂ ਲਈ ਲਾਹੇਵੰਦ ਹੈ।
1: ਹਾਂਜੀ ਹਾਂਜੀ, ਅੱਧਾ ਕਿਲੋ ਵੀ ਜੇ ਤਾਂ ਹੁਣ ਵੀ ਵੱਧ ਬਣਾਉਣੀ ਆ ਤਾਂ ਵੀ ਇਹ ਵੱਧ ਬਣਾ ਸਕਦੇ ਹੋ, ਜੇ ਵੀ ਘੱਟ ਬਣਾਉਣੀ ਹੋਵੇ ਤਾਂ ਅੱਧਾ
0: ਆਪਾਂ
1: ਕਿਲੋ।
0: ਇੱਕ ਵਾਰੀ ਅੱਧਾ ਕਿਲੋ ਦਾ ਦੱਸ ਦਿੰਦੇ ਹਾਂ, ਹਨਾ?
1: ਹਾਂਜੀ ਹਾਂਜੀ, ਅੱਧਾ ਕਿਲੋ ਦਾ ਜੀ।
0: ਜੀ,
1: ਅੱਧਾ ਕਿਲੋ ਮੂੰਗੀ ਦਾਲ ਦਾ ਬੇਸਣ ਬਣਾ ਕੇ ਉਹ ਭਿਉਂ ਕੇ ਲੈ ਲਓ ਜੀ।
0: ਪਹਿਲਾਂ ਇਹਨੂੰ ਭਿਉਂ ਲਓ, ਮੂੰਗੀ ਦੀ ਦਾਲ ਨੂੰ,
1: ਮੂੰਗੀ ਦਾਲ ਨੂੰ
0: ਜਿਹੜੀ ਹਰੀ ਹਰੀ ਦਲੀ ਹੋਈ ਹੈ ਚਰਨਜੀਤ ਜੀ, ਹੈਨਾ?
1: ਹਾਂਜੀ ਹਾਂਜੀ, ਹਰੀ ਮੂੰਗੀ ਦਾਲ ਆ ਜੀ,
0: ਇਹਨੂੰ ਭਿਉਂ ਲਓ 10-12 ਘੰਟੇ ਭਿਉਂ ਕੇ ਰੱਖ ਲਈਏ, ਹੈਨਾ?
1: ਛਿਲਕਾ ਲੈ ਜੂਗਾ ਜੀ,
0: ਛਿਲਕਾ ਲਾ ਦਈਏ। ਠੀਕ ਹੈ ਜੀ।
1: ਹਾਂਜੀ, ਜਿਵੇਂ ਹੁਣ ਆਪਾਂ ਸ਼ਾਮ ਨੂੰ ਭਿਉਂ ਦਈਏ ਜੀ, ਰਾਤ ਨੂੰ ਸਾਰੀ ਰਾਤ ਭਿੱਜੀ ਰਵੇ
0: ਜੀ,
1: ਸੁਬਹ ਤੱਕ ਛਿਲਕਾ ਲੈ ਜੂਗਾ ਜੀ, ਸਾਰਾ
0: ਛਿਲਕਾ ਲੈ ਜਾਣਾ ਉਹਦਾ ਜੀ।
1: ਹਾਂਜੀ, ਮੁੜ ਕੇ ਉਹਨੂੰ ਸੁਕਾ ਕੇ ਜੀ, ਸੁਕਾ ਕੇ ਉਹਨੂੰ ਬੇਸਣ ਬਣਾ ਲਓ ਜੀ ਉਹਦਾ।
0: ਠੀਕ ਹੈ ਜੀ,
1: ਬੇਸਣ ਬਣਾ ਕੇ ਅੱਧਾ ਕਿਲੋ, ਫਿਰ ਮੁੜ ਕੇ ਘਿਓ ਲੈ ਲਓ ਗਾਂ ਦਾ ਜੀ।
0: ਠੀਕ ਹੈ ਜੀ, ਘਿਓ ਗਾਂ ਦਾ ਹੀ ਹੋਣਾ ਚਾਹੀਦਾ?
1: ਹਾਂਜੀ, ਘਿਓ ਗਾਂ ਦਾ ਹੀ ਹੋਵੇ ਜੀ।
0: ਠੀਕ ਹੈ ਜੀ।
1: ਹਾਂਜੀ, ਗਾਂ ਦੇ ਘਿਓ ਦੇ ਵਿੱਚ ਵੀ ਫਿਰ ਉਹ ਬੇਸਣ ਜਿਹੜਾ ਬਣਾਇਆ ਉਹਨਾਂ ਨੂੰ ਭੁੰਨ ਲਓ ਜੀ।
0: ਠੀਕ ਹੈ,
1: ਭੁੰਨ ਕੇ ਜਦੋਂ ਉਹ ਬਰਾਊਨ ਜਿਹਾ ਹੋ ਜਾਏ, ਉਦੋਂ ਬਾਅਦ ਉਹਦੇ ਚ ਅੱਧਾ ਕਿਲੋ ਪਨੀਰੀ, ਆਹ ਮਿਸ਼ਰੀ ਪਾ ਦਿਓ ਜੀ।
0: ਮਿਸ਼ਰੀ ਪਾ ਦਿਓ, ਠੀਕ ਹੈ, ਪੀਸ ਕੇ ਮਿਸ਼ਰੀ ਨੂੰ ਅਸੀਂ,
1: ਖੰਡ ਨਹੀਂ ਪਾਉਣੀ ਜੀ, ਦੇਸੀ ਖੰਡ ਨਹੀਂ ਪਾਉਣੀ, ਦੂਜੀ ਖੰਡ ਵੀ ਨਹੀਂ ਪਾਉਣੀ, ਮਿਸ਼ਰੀ ਪਾਉਣੀ ਹੈ ਜੀ।
0: ਮਿਸ਼ਰੀ ਪਾਉਣੀ ਹੈ, ਠੀਕ ਹੈ ਜੀ। ਮਿਸ਼ਰੀ ਜਿਹੜੀ ਧਾਗੇ ਵਾਲੀ ਹੁੰਦੀ ਹੈ, ਹਨਾ?
1: ਹਾਂਜੀ, ਧਾਗੇ ਵਾਲੀ ਮਿਸ਼ਰੀ ਹੁੰਦੀ ਹੈ ਜੀ ਜਿਹੜੀ।

ਅੱਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਇਨ੍ਹਾਂ ਖਬਰਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜਿੰਤਾ ਵਿੱਚ ਠੀਕ 2:30 ਤੇ 38 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਫਰਮਾਇਸ਼ੀ ਗੀਤਾਂ ਦੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

0: ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹੈ ਜੀ ਇੱਕ ਵਾਰੀ ਫਿਰ ਕਿਰਨਪਾਲ ਤੁਹਾਡੇ ਨਾਲ। ਸੋ ਸਰੋਤਿਓ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ ਤੁਸੀਂ ਜੁੜ ਸਕਦੇ ਹੋ 0164-22-4431 ਨੰਬਰ ਡਾਇਲ ਕਰਕੇ, ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਫਿਲਮੀ ਜਾਂ ਫਿਰ ਗੈਰ ਫਿਲਮੀ ਗੀਤ ਲੈ ਕੇ। ਸੋ ਤੁਸੀਂ ਜੁੜਨਾ 0164-22-4431 ਨੰਬਰ ਡਾਇਲ ਕਰਕੇ, ਉਦੋਂ ਤੱਕ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਆਗਾਜ਼ ਦੇ ਵਿੱਚ ਕਿਰਨਪਾਲ ਦੇ ਵੱਲੋਂ ਇਹ ਤੁਹਾਡੇ ਲਈ ਪਿਆਰਾ ਜਿਹਾ ਗੀਤ।
1: Now introducing to you

ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਵਿੱਚ ਸਾਡਾ ਵਿਸ਼ਾ ਹੋਵੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਦੋ ਗਾਣਾ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 15 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ। ਦਿਲ ਨੂੰ

0: ਬਿਲਕੁਲ ਜੀ, ਦਿਲ ਦੇ ਹੀ ਮਾਮਲੇ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਜੁੜੇ ਆ। ਸੋ ਸਰੋਤੇ ਪਹੁੰਚੇ ਨੇ ਜੀ ਸਾਡੇ ਕੋਲ ਆਪਣੀ ਫਰਮਾਇਸ਼ ਲੈ ਕੇ। ਹੈਲੋ,
1: ਹਾਂਜੀ,
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ
1: ਮੈਂ ਤਾਂ ਅੱਗੇ ਹੀ ਬੋਲਦਾ ਜੀ, ਮਿਲਿਆ
0: ਜੀ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ
0: ਜੀ। ਕੌਣ ਬੋਲ ਰਹੇ ਹੋ?
1: ਜਸਵੰਤ ਸਿੰਘ ਜੀ।
0: ਜਸਵੰਤ ਸਿੰਘ ਜੀ, ਸਵਾਗਤ ਹੈ ਜੀ ਆਪ ਜੀ ਦਾ।
1: ਹਾਂਜੀ,
0: ਤੁਹਾਨੂੰ ਹੋਲਡ ਅਸੀਂ ਇਸ ਕਰਕੇ ਕਰਦੇ ਹਾਂ ਕਿ ਤੁਹਾਡੀ ਫਰਮਾਇਸ਼ ਪੁੱਛਣ ਤੋਂ ਬਾਅਦ ਤੁਹਾਨੂੰ ਅਸੀਂ ਸਰੋਤਿਆਂ ਦੇ ਰੂਬਰੂ ਕਰ ਪਾਈਏ। ਗੀਤ ਕਿਹੜਾ ਸੁਣੋਗੇ?
1: ਦੱਸਿਆ ਕੰਨ ਮਾਰਦੇ ਕੰਦਰੇ ਸ਼ੌਂਕਾਂ,
0: ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਤੁਹਾਡੀ ਪਸੰਦ ਦਾ ਸੁਣਾ ਰਹੇ ਹਾਂ। ਜਸਵੰਤ ਜੀ, ਇਹ ਗੀਤ ਫੋਨ ਕਰਨ ਲਈ ਮਾਨਯੋਗ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ, ਕੱਟਦੀ ਹੁਣ ਜੀ
0: ਜੀ ਜੀ ਜੀ ਜੀ ਜੀ

0: ਜੀ ਸਰੋਤੇ, ਤੁਸੀਂ ਇਹਨਾਂ ਦੀ ਮਾਨ ਰਹੇ ਹੋ ਜਿਸ ਲਈ ਦੁਪਹਿਰ ਦੇ ਵਿੱਚ ਕਿਰਨ ਪਾਲ ਦੇ ਨਾਲ ਇਸ ਪ੍ਰੋਗਰਾਮ ਦਾ 0164-22-3131 ਨੰਬਰ ਡਾਇਲ ਹੋ ਚੁੱਕਿਆ ਜੀ। ਕੌਣ ਪਹੁੰਚੇ ਨੇ ਉਹਨਾਂ ਤੋਂ ਪੁੱਛਦੇ ਹਾਂ। ਹੈਲੋ
1: ਹੈਲੋ ਭੈਣ ਕਿਰਨਪਾਲ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਮਾਨਯੋਗ ਸਤਿ ਸ੍ਰੀ ਅਕਾਲ। ਕੌਣ ਬੋਲ ਰਹੇ ਹੋ?
1: ਭੈਣ ਜੀ, ਮੈਂ 1-way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
0: ਜੀ ਗਰਗ ਜੀ, ਸਵਾਗਤ ਹੈ ਜੀ ਆਪ ਜੀ ਦਾ। ਗੀਤ ਕਿਹੜਾ ਸੁਣਾ ਦਈਏ ਅੱਜ?
1: ਭੈਣ ਜੀ, ਬਟਾਲਵੀ ਸਾਹਿਬ ਦਾ ਲਿਖਿਆ, ਸੁਰਿੰਦਰ ਕੌਰ ਦੀ ਕੋਇਲ ਵਰਗੀ ਆਵਾਜ਼ ਦੇ ਵਿੱਚ ਗੀਤ ਦੇ ਬੋਲ ਨੇ ਮੈਨੂੰ। ਹੀਰੇ ਹੀਰੇ ਆਕੇ
0: ਜੀ
1: ਮੁੰਡਾ ਲੰਬੜਾਂ
0: ਸੁਣਾ ਰਹੇ ਹਾਂ ਜੀ ਤੁਹਾਡੀ ਪਸੰਦ ਦੇ ਗੀਤ। ਫੋਨ ਕਰਨ ਲਈ ਸ਼ੁਕਰੀਆ।

0: ਗੀਤ ਕਿਹੜਾ ਸੁਣਾਈਏ?
1: ਕੁੜੀ ਮਾਲਕ ਦਾ ਕੋਈ ਜੀ ਮਰ ਸਨਾਰਿਓ ਜੀ ਪਿੰਡ ਫੁੱਲੋ ਮਿੱਠੀ ਜੀ, ਲੜੀ ਮੇਰੀ
0: ਜੀ
1: ਫਰਮਾਇਸ਼ ਹੈ ਜੀ ਮਨਪ੍ਰੀਤ ਬੇਦੀ ਦੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ, ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾ ਰਹੇ ਹਾਂ ਗੀਤ, ਫੋਨ ਕਰਨ ਲਈ ਸ਼ੁਕਰੀਆ।

0: ਨੰਬੜਾਂ ਦਾ
1: ਜੀ ਸਰੋਤਿਓ, ਤੁਸੀਂ ਸਦਾ ਬਹਾਰ ਗੀਤਾਂ ਦਾ ਆਨੰਦ ਮਾਣ ਰਹੇ ਹੋ ਜੀ ਸੁਰੀਲੀ ਦੁਪਹਿਰ ਦੇ ਤਹਿਤ ਕਿਰਨ ਪਾਲ ਅਤੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ 1.1 ਮੈਗਾਹਰਟਜ਼ 'ਤੇ 2:44 ਅਤੇ 54 ਸੈਕਿੰਡ ਹੋ ਚੁੱਕੇ ਨੇ। ਅਗਲੇ ਸਰੋਤੇ ਪਹੁੰਚ ਚੁੱਕੇ ਨੇ ਜੀ ਆਪਣੀ ਫਰਮਾਇਸ਼ ਲੈ ਕੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਹੋ?
2: ਦਰਸ਼ਨ ਸਿੰਘ ਖਾਲਸਾ ਜੀ।
1: ਜੀ ਦਰਸ਼ਨ ਸਿੰਘ ਜੀ,

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਅਧਿਆਤਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਮਿਤੀ 16 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ, ਜਿੱਥੇ ਮਿਲੇਗੀ ਗਿਆਨ ਭਗਤੀ ਦੇ ਜੀਵਨ ਦੀ ਸਹੀ ਰਾਹ।

0: प्रोग्राम दे वाचक ते निर्माता निर्देशक बलजीत शर्मा ता फिर सुनना ना भूलना। मिति 16 जून दिन मंगलवार शाम 5:30 बजे प्रोग्राम हर अकाल उस्तत, क्योंकि इस प्रोग्राम विच असी सुनांगे श्रीमद भागवत गीता दे ओ मोती जो साडी जिंदगी नू नवी दिशा देंदे ने।
1: ਜੀ ਸਰੋਤਿਓ, ਚੱਲ ਰਿਹਾ ਜੀ ਸੁਰੀਲੀ ਦੁਪਹਿਰ, ਤੁਹਾਡੇ ਨਾਲ ਕਿਰਨਪਾਲ ਤੇ ਮੇਰੇ ਨਾਲ ਕੌਣ ਜੁੜੇ ਨੇ ਜੀ, ਉਹਨਾਂ ਤੋਂ ਪੁੱਛਦੇ ਆ। ਹੈਲੋ।
2: ਸਮਾਂ ਹੰਡਾਇਆ ਭੁੱਲਦਾ ਕਿੱਥੇ, ਚੇਤੇ ਰਹਿਣ ਆਵਾਜ਼ਾਂ, ਦਿਲ ਮਿਲਿਆਂ ਦੇ ਮੇਲੇ ਸੱਜਣਾ ਤੇ ਵਿਛੜ ਗਿਆਂ ਦੀਆਂ ਯਾਦਾਂ, ਦਿਲ ਮਿਲਿਆਂ ਦੇ ਮੇਲੇ ਸੱਜਣਾ ਤੇ ਵਿਛੜ ਗਿਆਂ ਦੀਆਂ ਯਾਦਾਂ।
1: ਕਿਆ ਬਾਤ ਹੈ, ਕਿਆ ਬਾਤ ਹੈ, ਕੌਣ ਪਹੁੰਚੇ?
2: ਨਮਸਕਾਰ ਭੈਣ ਜੀ।
1: ਜੀ ਨਮਸਕਾਰ,
2: ਮੈਂ ਗੁਰਲਾਲ ਬੋਲਦਾ ਜੀ, ਪਿੰਡ ਮਾਹੀ ਨੰਗਲ ਤੋਂ।
1: ਜੀ ਗੁਰਲਾਲ ਜੀ, ਸਵਾਗਤ ਹੈ ਜੀ ਤੁਹਾਡਾ। ਗੀਤ ਕਿਹੜਾ ਹੋ ਜੇ?
2: ਗੀਤ ਭੈਣ ਜੀ ਆਪਾਂ, ਬਹੁਤ ਹੀ ਪਿਆਰਾ ਸੌਂਗ ਹੈ ਜੀ ਗੁਰਦਾਸ ਮਾਨ ਜੀ ਦਾ, ਪੰਜਾਬੀ ਏ ਜਵਾਨੇ।
1: ਬਹੁਤ ਹੀ ਪਿਆਰਾ ਜਿਹਾ, ਲੋ ਸੁਣਾ ਰਹੇ ਇੰਨਾ ਪਿਆਰਾ ਜਿਹਾ ਗੀਤ ਤੁਹਾਡੇ ਲਈ। ਗੁਰਲਾਲ ਜੀ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਸ਼ੁਕਰੀਆ ਭੈਣ ਜੀ, ਧੰਨਵਾਦ।

0: ਜੀ ਪੰਜਾਬ ਦੀ ਆਵਾਜ਼ ਵਾਕੇ ਆਕਾਸ਼ਵਾਣੀ FM ਬਠਿੰਡਾ ਤੇ ਜੇ ਗੂੰਜਦੀ ਹੈ ਤਾਂ ਸਭ ਦੇ ਦਿਲਾਂ ਦੀ ਧੜਕਣ ਹੈ। ਸੋ ਇਹ ਪੰਜਾਬੀ ਪੰਜਾਬੀ ਹੱਥ ਇਨਸਾਨੀਅਤ ਜ਼ਿੰਦਾ ਰਹੇ ਸਭ ਦੇ ਦਿਲਾਂ ਦੇ ਵਿੱਚ ਚੱਲ ਰਿਹਾ ਜੀ ਸੁਰੀਲੀ ਦੁਪਹਿਰ, ਤੁਸੀਂ ਸੁਣ ਰਹੇ ਹੋ ਕਿਰਨ ਪਾਲ ਦੇ ਨਾਲ ਇਹ ਪ੍ਰੋਗਰਾਮ। ਸੋ ਕੌਣ ਪਹੁੰਚੇ ਨੇ ਜੀ ਅਗਲੇ ਸਰੋਤੇ ਆਪਣੀ ਫਰਮਾਇਸ਼ ਲੈ ਕੇ? ਹੈਲੋ,
1: ਕਰਵਾਲ ਮੈਮ ਜੀ ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ ਜੀ, ਆਇਆਂ ਨੂੰ ਕੌਣ ਬੋਲ ਰਹੇ ਹੋ?
1: ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਤੁਸੀਂ, ਨਜ਼ਾਰਾ ਆਇਆ ਪ੍ਰੋਗਰਾਮ ਤੁਹਾਡੀ ਆਵਾਜ਼ ਸੁਣ ਕੇ।
0: ਸ਼ੁਕਰਾਨੇ ਜੀ, ਸ਼ੁਕਰਾਨੇ। ਦੱਸੋ ਕੌਣ ਬੋਲ ਰਹੇ ਹੋ, ਸਰੋਤੇ ਪੁੱਛਣਾ ਚਾਹੁੰਦੇ ਆ?
1: ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਹੇ ਹਾਂ।
0: ਮੰਡੀ ਡੱਬ ਵਾਲੀ ਤਾਂ ਕਹਿ ਦਿਆ ਕਰੋ,
1: ਡੱਬ ਵਾਲੀ ਜੀ, ਮੁੱਲਾਪੁਰ ਦਾਖਾ ਮੰਡੀ ਜ਼ਿਲ੍ਹਾ ਲੁਧਿਆਣਾ।
0: ਹਾਂ, ਮੁੱਲਾਪੁਰ ਦਾਖਾ ਮੰਡੀ ਤੋਂ
1: ਜ਼ਿਲ੍ਹਾ ਲੁਧਿਆਣਾ।
0: ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਲੁਧਿਆਣਾ, ਮਾਫੀ ਚਾਹੁੰਦੀ ਹਾਂ। ਮੈਂ ਨਾ ਅਸਲ ਦੇ ਵਿੱਚ ਤੁਹਾਡਾ ਨਾਮ ਜਦੋਂ ਤੁਸੀਂ ਹੈਲੋ ਕੀਤੀ ਨਾ, ਤੇ ਮੈਂ ਤੁਹਾਡੀ ਪਹਿਚਾਣੀ ਆਵਾਜ਼।

0: ਹਾਂ
1: ਤੋਂ
0: ਜੀ
1: ਅੱਛਾ ਲੱਗਦਾ। ਬਹੁਤ ਸਾਰੇ ਸਰੋਤੇ ਸੱਚਮੁੱਚ ਹੀ ਆਕਾਸ਼ਵਾਣੀ ਐਫਐਮ ਬਠਿੰਡਾ ਨੂੰ ਸਮਰਪਿਤ ਨੇ, ਆਪਣੇ ਆਪ ਨੂੰ ਇਦਾਂ ਡੈਡੀਕੇਸ਼ਨ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੀਤ ਮੈਂ ਕਿਹੜਾ ਸੁਣਾਵਾਂ ਆਪ ਜੀ ਨੂੰ ਅੱਜ?
0: ਠੀਕ ਆ ਜੀ। ਮੇਰ ਮਿੱਤਰ ਸਾਹਿਬ ਜੀ ਇੱਕ ਫਿਲਮ ਆਈ ਸੀ ਜੀਜਾ ਸਾਲੀ,
1: ਹਾਂਜੀ
0: ਉਹਦੇ ਵਿੱਚ ਗਾਣਾ ਸੀ ਦੇਵਕੀ ਨੰਦ ਜੀ ਨੇ ਗਾਇਆ, ਬਹੁਤ ਵਧੀਆ, ਮੇਰੇ ਯਾਰ ਦਾ ਡੋਲਾ ਚੱਲਿਆ।
1: ਹਾਂ, ਬੜਾ ਪ੍ਰਸਿੱਧ ਗਾਣਾ ਹੋਇਆ।
0: ਹਾਂਜੀ, ਇਹ ਸਦਾਓ ਆ ਜਦ ਮਨ ਖੁਸ਼ ਹੋ ਜਾਊਗਾ।
1: ਸੁਣੋ ਜੀ, ਸੁਣੋ, ਮਨ ਖੁਸ਼ ਕਰੋ ਜੀ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਧੰਨਵਾਦ ਜੀ, ਧੰਨਵਾਦ।

0: ज्यादा अपशगन हो गए जी, तक है था। चलो चलो, ए ओ जानण, पर मैं इन्ना जानदी हां कि मैनू इजाजत चाहिए है हुण प्रोग्राम खत्म करन दी। किरण पाल नू देओ आ गया अज दा प्रोग्राम सरीले दुपहर खत्म करन दी। धन्नवाद।
1: ਸੁਰੀਲੀ ਦੁਪਹਿਰ
0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਐਫਐਮ ਬੈਂਡ 1.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਤੁਸੀਂ ਸੁਣੋਗੇ ਭੈਣਾਂ ਦਾ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਹੋਏਗਾ ਪ੍ਰੋਗਰਾਮ ਸਿਹਤਨਾਮਾ। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਮਾਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਅੱਜ ਵਿਸ਼ਾ ਰਹੇਗਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਜੀ ਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ। ਇਸ ਵਿਸ਼ੇ ਦੇ ਵਾਚਕ ਨੇ ਬਲਜੀਤ ਸ਼ਰਮਾ, ਸੰਪਾਦਨ ਕੀਤਾ ਹੈ ਗੁਰਦੀਪ ਗਿੱਲ ਹੋਰਾਂ ਨੇ। ਆਓ ਆਨੰਦ ਮਾਣਦੇ ਹਾਂ ਆਪਣਾ ਵਿਰਸਾ ਆਪਣਾ ਸੱਭਿਆਚਾਰ।
1: ਸਤਿ ਸ੍ਰੀ ਅਕਾਲ ਸੱਜਣੋ, ਤੁਸੀਂ ਸੁਣ ਰਹੇ ਹੋ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ। ਜੀ ਹਾਂ ਦੋਸਤੋ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੈ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਸੀਨੀਅਰ ਅਨਾਊਂਸਰ ਸੀਮਾ ਮਹਿਰਾ ਜੀ ਉਰਫ ਡੌਲੀ, ਜੋ ਕਿ ਆਪਣੀ ਖੂਬਸੂਰਤ ਐਡੀਟਿੰਗ ਦੇ ਨਾਲ ਇਹ ਪ੍ਰੋਗਰਾਮ ਆਪ ਜੀ ਦੇ ਸਨਮੁਖ ਰੱਖਣਗੇ। ਦੋਸਤੋ, ਕਰਦੇ ਹਾਂ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੀ ਸ਼ੁਰੂਆਤ ਸੁਰਾਂ ਦੀ ਯਾਤਰਾ ਉਸਤਾਦ ਗਾਇਕ ਗੁਰਦਾਸ ਮਾਨ ਸਾਹਿਬ ਜੀ ਤੇ ਉੱਗੀ ਲੋਕ ਗਾਇਕਾ ਤੇ ਫਿਲਮੀ ਪਾਸ਼ਵ ਗਾਇਕਾ ਦਿਲਰਾਜ ਕੌਰ ਜੀ ਦੇ ਨਾਲ। ਦੋਸਤੋ, ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਗੱਲ ਕਰਾਂਗੇ ਦੋ ਐਸੇ ਅਨਮੋਲ ਸੁਰਾਂ ਦੀ। ਇੱਕ ਪਾਸੇ ਨੇ ਪੰਜਾਬ ਦੀ ਰੂਹ ਗੁਰਦਾਸ ਮਾਨ ਜੀ ਤੇ ਦੂਜੇ ਪਾਸੇ ਮਿੱਠੀ ਤੇ ਨਰਮ ਆਵਾਜ਼ ਦੀ ਮਲਿਕਾ ਦਿਲਰਾਜ ਕੌਰ ਜੀ।

ਵਿੱਚ ਵਸਦਾ ਏ ਰੱਬ ਦਾ ਨੂਰ, ਜਦੋਂ ਦਿਲੋਂ ਨਿਕਲੇ ਹਰ ਇੱਕ ਸੁਰ, ਇੱਕ ਮਾਣ ਦੀ ਰੂਹ ਇੱਕ ਕੌਰ ਦੀ ਰੀਤ, ਦੋਵੇਂ ਮਿਲ ਕੇ ਬਣਦੇ ਨੇ ਅਮਰ ਪ੍ਰੀਤ। ਦੋਸਤੋ, ਜਦੋਂ ਗੁਰਦਾਸ ਮਾਨ ਸਾਹਿਬ ਜੀ ਦੀ ਦਰਦ ਭਰੀ ਆਵਾਜ਼ ਦਿਲਰਾਜ ਕੌਰ ਜੀ ਦੀ ਮਿਠਾਸ ਨਾਲ ਮਿਲਦੀ ਹੈ ਤਾਂ ਉਹ ਸਿਰਫ ਗੀਤ ਨਹੀਂ ਰਹਿੰਦਾ, ਉਹ ਇੱਕ ਕਹਾਣੀ ਬਣ ਜਾਂਦੀ ਹੈ, ਇੱਕ ਜਜ਼ਬਾਤ ਬਣ ਜਾਂਦਾ ਹੈ। ਪੰਜਾਬੀ ਫਿਲਮਾਂ ਵਿੱਚ ਉਹਨਾਂ ਦੇ ਗਾਏ ਦੋ ਗਾਣਾ ਗੀਤ ਅੱਜ ਵੀ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂ ਜਾਂਦੇ ਨੇ। ਦੋਸਤੋ, ਇੱਕ ਸੁਰ ਨੇ ਦੱਸਿਆ ਦਰਦ ਦਿਲ ਦਾ, ਇੱਕ ਸੁਰ ਨੇ ਦੱਸਿਆ ਦਰਦ ਦਿਲ ਦਾ, ਦੂਜੇ ਨੇ ਉਸ ਨੂੰ ਪਿਆਰ ਬਣਾਇਆ। ਇੱਕ ਨੇ ਰਾਤਾਂ ਨੂੰ ਰੋਸ਼ਨ ਕੀਤਾ, ਦੂਜੇ ਨੇ ਹਰ ਘਰ ਦੇ ਵਿੱਚ ਚਾਨਣ ਪਹੁੰਚਾਇਆ। ਦੋਸਤੋ, ਉਹਨਾਂ ਦੇ ਗੀਤਾਂ ਵਿੱਚ ਸਿਰਫ ਰੋਮਾਂਸ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ, ਪਿੰਡਾਂ ਦੀ ਖੁਸ਼ਬੂ ਤੇ ਸੱਚੇ ਜਜ਼ਬਾਤ ਵੀ ਵਸਦੇ ਨੇ। ਗੁਰਦਾਸ ਮਾਨ, ਜਿਨ੍ਹਾਂ ਦੀ ਕਲਮ ਵੀ ਬੋਲਦੀ ਹੈ ਤੇ ਆਵਾਜ਼ ਵੀ, ਉਹਨਾਂ ਦੇ ਲਫ਼ਜ਼ ਸਿੱਧੇ ਦਿਲ ਨੂੰ ਛੂਹਦੇ ਨੇ। ਦਿਲਰਾਜ ਕੌਰ, ਜਿਨ੍ਹਾਂ ਦੀ ਆਵਾਜ਼ ਵਿੱਚ ਇੱਕ ਮਾਂ ਦੀ ਮਮਤਾ ਵੀ ਹੈ ਤੇ ਇੱਕ ਪ੍ਰੇਮਿਕਾ ਦੀ ਨਰਮੀ ਤੇ ਨਜ਼ਾਕਤ ਵੀ ਹੈ। ਪਿੰਡਾਂ ਦੀ ਮਿੱਟੀ ਦੀ ਖੁਸ਼ਬੂ ਜਹੀ ਉਹਨਾਂ ਦੇ ਗੀਤਾਂ ਵਿੱਚ ਵਸਦੀ ਹੈ, ਦਿਲਾਂ ਨੂੰ ਛੂ ਜਾਵੇ ਜੋ ਹਰ ਵਾਰੀ, ਉਹ ਸੱਚੀ ਮੁਹੱਬਤ ਹੁੰਦੀ ਹੈ, ਉਹ ਸੱਚੀ ਮੁਹੱਬਤ ਹੁੰਦੀ ਹੈ। ਦੋਸਤੋ, ਚਾਹੇ ਉਹ ਰੋਮਾਂਟਿਕ ਗੀਤ ਹੋਣ ਜਾਂ ਫਿਰ ਹੌਲੀ ਹੌਲੀ ਦਰਦ ਨਾਲ ਭਰੇ ਹੋਏ ਨਗਮੇ, ਦੋਵਾਂ ਦੀ ਜੋੜੀ ਨੇ ਹਰ ਰੰਗ ਨੂੰ ਬਾਖੂਬੀ ਨਿਭਾਇਆ। ਜਦੋਂ ਸੁਰ ਮਿਲਦੇ ਨੇ ਦਿਲਾਂ ਦੇ ਨਾਲ ਤਾਂ ਰੱਬ ਵੀ ਸੁਣਦਾ ਏ ਚੁੱਪ ਚਾਪ। ਤੁਸੀਂ ਸੁਣ ਰਹੇ ਹੋ ਸੁਰਾਂ ਦਾ ਸਫ਼ਰ, ਗੁਰਦਾਸ ਮਾਨ ਜੀ ਤੇ ਦਿਲਰਾਜ ਕੌਰ ਜੀ ਦੇ ਨਾਲ, ਇੱਕ ਐਸੀ ਯਾਤਰਾ ਜਿੱਥੇ ਹਰ ਇੱਕ ਸੁਰ ਇੱਕ ਕਹਾਣੀ ਦੱਸਦਾ ਏ ਤੇ ਹਰ ਲਫ਼ਜ਼ ਇੱਕ ਯਾਦ ਬਣ ਜਾਂਦਾ ਏ। ਦੋਸਤੋ, ਇਸ ਜੋੜੀ ਨੇ ਪੰਜਾਬੀ ਸੰਗੀਤ ਨੂੰ ਨਾ ਸਿਰਫ ਨਵੀਂ ਪਹਿਚਾਣ ਦਿੱਤੀ ਸਗੋਂ ਉਸ ਨੂੰ ਹਰ ਰੂਹ ਨਾਲ ਜੋੜ ਦਿੱਤਾ। ਜਦੋਂ ਮਿੱਟੀ ਦੀ ਖੁਸ਼ਬੂ

ਉਹ ਸੁਰ ਬਣ ਜਾਵੇ, ਜਦੋਂ ਦਿਲ ਦੀ ਧੜਕਣ ਗੀਤ ਬਣ ਜਾਵੇ, ਉੱਥੇ ਜੰਮਦੇ ਨੇ ਕਲਾਕਾਰ ਅਸਲੀ। ਦੋਸਤੋ, 80ਵੇਂ ਤੇ 90ਵੇਂ ਦਹਾਕੇ ਦੇ ਵਿੱਚ ਪੰਜਾਬੀ ਸਿਨੇਮਾ ਇੱਕ ਨਵੀਂ ਦਿਸ਼ਾ ਲੱਭ ਰਿਹਾ ਸੀ। ਕਹਾਣੀਆਂ ਵਿੱਚ ਪਿੰਡ ਸੀ, ਪਿਆਰ ਸੀ, ਦਰਦ ਸੀ, ਤੇ ਉਹਨਾਂ ਕਹਾਣੀਆਂ ਨੂੰ ਜ਼ਿੰਦਗੀ ਦਿੰਦੇ ਸਨ ਪੰਜਾਬੀ ਗੀਤ।

ਦੋਸਤੋ, ਗੁਰਦਾਸ ਮਾਨ ਇੱਕ ਨਾਮ ਨਹੀਂ, ਇੱਕ ਅਹਿਸਾਸ ਹੈ। ਉਹ ਸਿਰਫ ਗਾਇਕ ਹੀ ਨਹੀਂ, ਇੱਕ ਉੱਘੇ ਗੀਤਕਾਰ ਵੀ ਨੇ, ਕਹਾਣੀਕਾਰ ਵੀ ਨੇ ਤੇ ਰੂਹਾਂ ਨੂੰ ਜੋੜਨ ਵਾਲੇ ਇੱਕ ਪੁਲ ਵੀ। ਦਿਲਰਾਜ ਕੌਰ, ਜਿਨ੍ਹਾਂ ਦੀ ਆਵਾਜ਼ ਸੁਣ ਕੇ ਲੱਗਦਾ ਏ ਜਿਵੇਂ ਕੋਈ ਆਪਣੇ ਦਿਲ ਦੀ ਗੱਲ ਬੜੀ ਨਰਮੀ ਨਾਲ ਕਹਿ ਰਿਹਾ ਹੋਵੇ। ਇੱਕ ਸੁਰ ਵਿੱਚ ਦਰਦ ਦਾ ਦਰਿਆ, ਇੱਕ ਸੁਰ ਵਿੱਚ ਦਰਦ ਦਾ ਦਰਿਆ, ਦੂਜੇ ਵਿੱਚ ਪਿਆਰ ਦੀ ਧਾਰ, ਦੋਵੇਂ ਮਿਲ ਜਾਣ ਜਦੋਂ ਇਕੱਠੇ ਬਣ ਜਾਂਦਾ ਏ ਸੁਰਾਂ ਦਾ ਸੰਸਾਰ।

ਦੋਸਤੋ ਹੁਣ ਅਸੀਂ ਸੁਣਦੇ ਹਾਂ ਉਹ ਸੁਰੀਲਾ ਅਹਿਸਾਸ ਜਿੱਥੇ ਪਿਆਰ ਵੀ ਹੈ ਤੇ ਨਜ਼ਾਕਤ ਵੀ। ਉਹਨਾਂ ਦੇ ਫਿਲਮੀ ਗੀਤਾਂ ਵਿੱਚ ਇੱਕ ਖਾਸ ਗੱਲ ਸੀ ਸਾਦਗੀ, ਨਾ ਜ਼ਿਆਦਾ ਸ਼ੋਰ ਨਾ ਬਨਾਵਟੀ ਅੰਦਾਜ਼, ਸਿਰਫ ਸੱਚੀ ਭਾਵਨਾ। ਸੱਚੇ ਸੁਰਾਂ ਨੂੰ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ, ਸੱਚੇ ਸੁਰਾਂ ਨੂੰ ਲਫ਼ਜ਼ਾਂ ਦੀ ਲੋੜ ਨਹੀਂ ਹੁੰਦੀ, ਇਹ ਦਿਲੋਂ ਨਿਕਲ ਕੇ ਦਿਲ ਵਿੱਚ ਹੀ ਵਸਦੇ ਨੇ। ਦੋਸਤੋ ਪੰਜਾਬ ਦੇ ਪਿੰਡ, ਕੱਚੇ ਰਸਤੇ, ਸਰੋਂ ਦੇ ਖੇਤ, ਉੱਥੇ ਜੰਮਦੇ ਨੇ ਉਹ ਜਜ਼ਬਾਤ ਜਿਹੜੇ ਬਾਅਦ ਦੇ ਵਿੱਚ ਗੀਤ ਬਣ ਜਾਂਦੇ ਨੇ। ਗੁਰਦਾਸ ਮਾਨ ਜੀ ਦੇ ਲਫ਼ਜ਼ਾਂ ਵਿੱਚ ਉਹ ਪਿੰਡ ਜਿਉਂ

ਰਾਜ ਕੌਰ ਦੀ ਆਵਾਜ਼ ਉਸ ਨੂੰ ਰੰਗ ਦਿੰਦੀ ਹੈ। ਖੇਤਾਂ ਵਿੱਚ ਹਵਾ ਜਦ ਗੁਣਗੁਣਾਵੇ ਉਹ ਵੀ ਇੱਕ ਗੀਤ ਬਣ ਜਾਂਦੀ ਹੈ। ਜਦੋਂ ਯਾਦ ਕਿਸੇ ਦੀ ਆਵੇ ਉਹ ਰਾਤ ਵੀ ਪ੍ਰੀਤ ਬਣ ਜਾਂਦੀ ਹੈ, ਉਹ ਰਾਤ ਵੀ ਪ੍ਰੀਤ ਬਣ ਜਾਂਦੀ ਹੈ।

ਪੰਜਾਬੀ ਫਿਲਮਾਂ ਵਿੱਚ ਗੀਤ ਸਿਰਫ ਮਿਊਜ਼ਿਕ ਨਹੀਂ ਹੁੰਦੇ, ਉਹ ਕਹਾਣੀ ਦਾ ਹਿੱਸਾ ਹੁੰਦੇ ਨੇ। ਕਿਸੇ ਨਾਇਕ ਦਾ ਦਰਦ, ਕਿਸੇ ਨਾਇਕਾ ਦੀ ਉਡੀਕ, ਇਹ ਸਭ ਕੁਝ ਗੀਤਾਂ ਰਾਹੀਂ ਹੀ ਬਿਆਨ ਹੁੰਦਾ ਸੀ। ਕਹਾਣੀ ਜਦ ਚੁੱਪ ਹੋ ਜਾਵੇ ਗੀਤ ਬੋਲ ਪੈਂਦੇ ਨੇ, ਜਿਹੜਾ ਦਿਲ ਨਾ ਕਹਿ ਸਕੇ ਉਹ ਸੁਰ ਖੋਲ ਦਿੰਦੇ ਨੇ, ਉਹ ਸੁਰ ਖੋਲ ਦਿੰਦੇ ਨੇ। ਦੋਸਤੋ, ਜਦੋਂ ਇਹ ਜੋੜੀ ਇਕੱਠੇ ਗਾਉਂਦੀ ਤਾਂ ਇੱਕ ਸੰਤੁਲਨ ਬਣਦਾ ਜੋ ਸੁਣਨ ਵਾਲੇ ਨੂੰ ਆਪਣੇ ਨਾਲ ਹੀ ਜੋੜ ਲੈਂਦਾ। ਇੱਕ ਰਾਤ ਦੀ ਖਾਮੋਸ਼ੀ ਵਰਗਾ, ਇੱਕ ਰਾਤ ਦੀ ਖਾਮੋਸ਼ੀ ਵਰਗਾ, ਦੂਜਾ ਸਵੇਰ ਦੀ ਰੋਸ਼ਨੀ ਵਰਗਾ, ਦੋਵੇਂ ਮਿਲ ਕੇ ਬਣ ਜਾਂਦੇ ਨੇ ਜ਼ਿੰਦਗੀ ਦੀ ਅਸਲ ਕਹਾਣੀ, ਜ਼ਿੰਦਗੀ ਦੀ ਅਸਲ ਕਹਾਣੀ। ਕਹਿੰਦੇ ਨੇ ਦੋਸਤੋ ਕਿ ਇੱਕ ਵਾਰ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਤੁਹਾਡੇ ਗੀਤ ਸੁਣ ਕੇ ਲੱਗਦਾ ਏ ਜਿਵੇਂ ਮੇਰੀ ਆਪਣੀ ਕਹਾਣੀ ਮੈਂ ਆਪ ਸੁਣ ਰਿਹਾ ਹੋਵਾਂ। ਦੋਸਤੋ, ਇਹੀ ਤਾਂ ਖਾਸੀਅਤ ਹੈ ਜਦੋਂ ਕਲਾਕਾਰ ਆਪਣਾ ਨਹੀਂ ਸਾਰਿਆਂ ਦਾ ਦਰਦ ਗਾਉਂਦਾ ਏ। ਜੋ ਸੁਰ ਸਿਰਫ ਆਪਣੇ ਲਈ ਗਾਏ ਜਾਣ, ਜੋ ਸੁਰ ਸਿਰਫ ਆਪਣੇ ਲਈ ਗਾਏ ਜਾਣ, ਉਹ ਜ਼ਿਆਦਾ ਦੂਰ ਨਹੀਂ ਜਾਂਦੇ। ਜੋ ਸਾਰਿਆਂ ਲਈ ਗੂੰਜ ਪੈਣ, ਉਹ ਸਦੀਆਂ ਤੱਕ ਰਹਿ ਜਾਂਦੇ ਨੇ, ਉਹ ਸਦੀਆਂ ਤੱਕ ਰਹਿ ਜਾਂਦੇ ਨੇ।

ਸਫ਼ਰ ਹੁਣੇ ਹੀ ਸ਼ੁਰੂ ਹੋਇਆ ਏ, ਮੰਜ਼ਲਾਂ ਹੋਰ ਵੀ ਆਉਣੀਆਂ ਨੇ, ਸੁਰਾਂ ਦੇ ਇਸ ਰਸਤੇ ਤੇ ਕਹਾਣੀਆਂ ਹੋਰ ਵੀ ਸੁਣਾਉਣੀਆਂ ਨੇ। ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ। ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਸੀਮਾ ਮਹਿਰਾ ਜੀ ਦੇ ਨਾਲ ਤੁਸੀਂ ਸੁਣ ਰਹੇ ਹੋ ਆਪਣਾ ਵਿਰਸਾ, ਆਪਣਾ ਸੱਭਿਆਚਾਰ, ਸੁਰਾਂ ਦਾ ਸਫ਼ਰ, ਦਿਲਰਾਜ ਕੌਰ ਤੇ ਗੁਰਦਾਸ ਮਾਨ ਜੀ ਦੇ ਨਾਲ।

ਦੋਸਤੋ, ਹੁਣ ਅਸੀਂ ਦਾਖਲ ਹੋ ਰਹੇ ਹਾਂ ਉਸ ਦੁਨੀਆ ਦੇ ਵਿੱਚ ਜਿੱਥੇ ਹਰ ਗੀਤ ਇੱਕ ਕਹਾਣੀ ਹੈ, ਹਰ ਲਫ਼ਜ਼ ਇੱਕ ਜਜ਼ਬਾਤ। ਫਿਲਮਾਂ ਦੇ ਪਰਦੇ ਤੇ ਜਦੋਂ ਦੋਸਤੋ ਪਿਆਰ ਬੋਲਦਾ ਏ, ਉਸ ਦਾ ਸਹਾਰਾ ਸਿਰਫ ਗੀਤ ਹੀ ਹੁੰਦਾ ਏ। ਇੱਕ ਲਫ਼ਜ਼ ਵਿੱਚ ਸਾਰੀ ਕਹਾਣੀ ਆ ਜਾਵੇ, ਉਹੀ ਅਸਲ ਕਲਾਕਾਰ ਹੁੰਦਾ ਏ, ਉਹੀ ਅਸਲ ਕਲਾਕਾਰ ਹੁੰਦਾ ਏ। ਪੰਜਾਬੀ ਫਿਲਮਾਂ ਵਿੱਚ ਇੱਕ ਖਾਸ ਲਮਹਾ ਹੁੰਦਾ ਸੀ ਜਦੋਂ ਹੀਰੋ ਤੇ ਹੀਰੋਇਨ ਦੀਆਂ ਅੱਖਾਂ ਮਿਲਦੀਆਂ ਤੇ ਬਿਨਾਂ ਕੁਝ ਕਹੇ ਗੀਤ ਸ਼ੁਰੂ ਹੋ ਜਾਂਦਾ। ਉਹੀ ਲਮਹੇ ਨੂੰ ਜ਼ਿੰਦਗੀ ਦਿੰਦੇ ਸਨ ਗੁਰਦਾਸ ਮਾਨ ਤੇ ਦਿਲਰਾਜ ਕੌਰ ਜੀ ਦੇ ਸੁਰੀਲੇ ਸੁਰ। ਅੱਖਾਂ ਵਿੱਚ ਗੱਲ ਹੋ ਜਾਵੇ, ਅੱਖਾਂ ਵਿੱਚ ਗੱਲ ਹੋ ਜਾਵੇ, ਲਫ਼ਜ਼ਾਂ ਦੀ ਲੋੜ ਨਾ ਪਵੇ, ਜਦੋਂ ਸੁਰ ਸਾਥ ਦੇਣ ਲੱਗ ਪੈਣ, ਪਿਆਰ ਖੁਦ ਹੀ ਸਹੀ ਰਾਹ ਲੱਭ ਲੈਂਦਾ ਏ, ਪਿਆਰ ਖੁਦ ਹੀ ਸਹੀ ਰਾਹ ਲੱਭ ਲੈਂਦਾ ਏ। ਦੋਸਤੋ, ਉਹਨਾਂ ਦੇ ਗੀਤਾਂ ਵਿੱਚ ਸ਼ਹਿਰਾਂ ਦੀ ਚਮਕ ਨਹੀਂ ਸੀ, ਸਗੋਂ ਪਿੰਡਾਂ ਦੀ ਸਾਦਗੀ ਸੀ। ਕੱਚੇ ਰਸਤੇ, ਮਿੱਟੀ ਦੀ ਖੁਸ਼ਬੋ, ਛੱਜੇ ਉੱਤੇ ਖੜੀ ਇੱਕ ਕੁੜੀ ਤੇ ਦੂਰੋਂ ਉਸ ਨੂੰ ਵੇਖਦਾ ਇੱਕ ਮੁੰਡਾ, ਇਹ ਸੀ ਉਹ ਦੁਨੀਆ ਜਿੱਥੇ ਉਹਨਾਂ ਦੇ ਗੀਤ ਜੰਮਦੇ ਰਹੇ। ਚੰਨ ਵੀ ਉੱਥੇ ਹੌਲੀ ਚੜ੍ਹਦਾ ਏ, ਜਿੱਥੇ ਪਿਆਰ ਸੱਚਾ ਹੋਵੇ, ਜਿੱਥੇ ਪਿਆਰ ਸੱਚਾ ਹੋਵੇ। ਸੁਰ ਵੀ ਉੱਥੇ ਹੀ ਜੰਮਦੇ ਨੇ ਜਿੱਥੇ ਦਿਲ ਕੱਚਾ ਹੋਵੇ, ਜਿੱਥੇ ਦਿਲ ਕੱਚਾ ਹੋਵੇ। ਦੋਸਤੋ, ਹਰ ਕਹਾਣੀ ਖੁਸ਼ੀ ਨਾਲ ਖਤਮ ਨਹੀਂ ਹੁੰਦੀ। ਕੁਝ ਗੀਤ ਉਹ ਵੀ ਹੁੰਦੇ ਨੇ ਜਿੱਥੇ ਵਿਛੋੜਾ ਹੁੰਦਾ ਏ, ਉਡੀਕ ਹੁੰਦੀ ਹੈ ਤੇ ਦਿਲ ਟੁੱਟਦਾ ਏ। ਇਹਨਾਂ ਹਾਲਾਤਾਂ ਵਿੱਚ ਗੁਰਦਾਸ ਮਾਨ ਜੀ ਦੀ ਆਵਾਜ਼ ਦਰਦ ਬਣ ਜਾਂਦੀ ਸੀ ਤੇ ਦਿਲਰਾਜ ਕੌਰ ਦੀ ਆਵਾਜ਼ ਹੰਝੂ। ਜਦੋਂ ਵਿਛੋੜਾ ਬੋਲ ਪੈਂਦਾ ਏ ਤਾਂ ਸੁਰ ਵੀ ਰੋਣ ਲੱਗ ਪੈਂਦੇ ਨੇ। ਦਿਲ ਦੀ ਖਾਮੋਸ਼ੀ ਨੂੰ ਗੀਤ ਹੀ ਸਮਝ ਸਕਦੇ ਨੇ, ਦਿਲ ਦੀ ਖਾਮੋਸ਼ੀ ਨੂੰ ਗੀਤ ਹੀ ਸਮਝ ਸਕਦੇ ਨੇ।

ਦੋਸਤੋ ਕਈ ਪੰਜਾਬੀ ਫਿਲਮਾਂ ਵਿੱਚ ਉਹਨਾਂ ਦੇ ਗੀਤ ਸਿਰਫ ਮਿਊਜ਼ਿਕ ਨਹੀਂ ਸਨ, ਉਹ ਕਹਾਣੀ ਦੇ ਮੋੜ ਸਨ। ਕਿਸੇ ਗੀਤ ਨਾਲ ਪਿਆਰ ਸ਼ੁਰੂ ਹੁੰਦਾ ਸੀ, ਕਿਸੇ ਨਾਲ ਦਿਲ ਟੁੱਟਦਾ ਸੀ ਤੇ ਕਿਸੇ ਨਾਲ ਕਹਾਣੀ ਪੂਰੀ ਹੁੰਦੀ ਸੀ। ਕਹਾਣੀ ਦਾ ਹਰ ਮੋੜ ਇੱਕ ਸੁਰ ਨਾਲ ਜੁੜਿਆ, ਹਰ ਅਹਿਸਾਸ ਇੱਕ ਧੁਨ ਵਿੱਚ ਮੁੜਿਆ। ਜਦੋਂ ਕਲਾਕਾਰ ਸੱਚਾ ਹੋਵੇ ਦੋਸਤੋ, ਗੀਤ ਹੀ ਜ਼ਿੰਦਗੀ ਬਣ ਜਾਂਦਾ ਏ, ਗੀਤ ਹੀ ਜ਼ਿੰਦਗੀ ਬਣ ਜਾਂਦਾ ਏ। ਦੋਸਤੋ ਕੁਝ ਜੋੜੀਆਂ ਸਿਰਫ ਗਾਉਂਦੀਆਂ ਨਹੀਂ, ਉਹ ਮਹਿਸੂਸ ਵੀ ਕਰਵਾਉਂਦੀਆਂ ਨੇ। ਗੁਰਦਾਸ ਮਾਨ ਜੀ ਦੀ ਆਵਾਜ਼ ਇੱਕ ਕਹਾਣੀਕਾਰ, ਦਿਲਰਾਜ ਕੌਰ ਦੀ ਇੱਕ ਜਜ਼ਬਾਤ, ਜਦੋਂ ਇਹ ਦੋਵੇਂ ਮਿਲਦੇ ਤਾਂ ਇੱਕ ਫਿਲਮ ਦਾ ਸੀਨ ਬਣ ਜਾਂਦਾ। ਇੱਕ ਸੁਰ ਨੇ ਕਹਾਣੀ ਸੁਣਾਈ ਦੋਸਤੋ, ਦੂਜੇ ਨੇ ਉਸ ਨੂੰ ਜੋੜ ਲਿਆ, ਦੂਜੇ ਨੇ ਉਸ ਨੂੰ ਜੋੜ ਲਿਆ। ਇੱਕ ਦਿਲ ਨੇ ਸੁਰ ਛੇੜਿਆ, ਦੂਜੇ ਨੇ ਉਸ ਨੂੰ ਪਿਆਰ ਬਣਾਇਆ। ਦੋਸਤੋ ਦੋਹਾਂ ਦੇ ਹਰ ਗੀਤ ਨੇ ਇੱਕ ਨਵਾਂ ਜਹਾਨ ਬਣਾਇਆ, ਇੱਕ ਨਵਾਂ ਜਹਾਨ ਬਣਾਇਆ।

ਦੋਸਤੋ ਤੁਸੀਂ ਸੁਣ ਰਹੇ ਹੋ ਸੋਰਾਂ ਦਾ ਸਫ਼ਰ। ਹੁਣ ਅਸੀਂ ਤੁਹਾਨੂੰ ਲੈ ਜਾਵਾਂਗੇ ਉਸ ਦੌਰ ਵਿੱਚ ਜਿੱਥੇ ਪੰਜਾਬੀ ਫਿਲਮਾਂ ਸਿਰਫ ਮਨੋਰੰਜਨ ਨਹੀਂ ਸਨ, ਉਹ ਜ਼ਿੰਦਗੀ ਦੀਆਂ ਕਹਾਣੀਆਂ ਸਨ ਅਤੇ ਉਹਨਾਂ ਕਹਾਣੀਆਂ ਦੀ ਰੂਹ ਸਨ ਗੀਤ। ਪਰਦੇ ਉੱਤੇ ਕਹਾਣੀ ਚੱਲਦੀ ਸੀ, ਦਿਲਾਂ ਵਿੱਚ ਗੀਤ ਵਸ ਜਾਂਦੇ ਸਨ ਤੇ ਕੁਝ ਲਮਹੇ ਐਸੇ ਬਣ ਜਾਂਦੇ ਸਨ ਜੋ ਉਮਰ ਭਰ ਯਾਦ ਰਹਿ ਜਾਂਦੇ ਸੀ। ਉਸ ਸਮੇਂ ਫਿਲਮਾਂ ਵਿੱਚ ਪਿਆਰ ਦਿਖਾਉਣ ਦਾ ਅੰਦਾਜ਼ ਵੱਖਰਾ ਸੀ, ਨਾ ਵੱਡੇ ਡਾਇਲੌਗਸ, ਨਾ ਜ਼ਿਆਦਾ ਡਰਾਮਾ, ਸਿਰਫ ਇੱਕ ਗੀਤ, ਅਤੇ ਉਹ ਗੀਤ ਹੀ ਸਾਰੀ ਕਹਾਣੀ ਬਿਆਨ ਕਰ ਦਿੰਦਾ ਸੀ। ਨਜ਼ਰਾਂ ਨਾਲ ਗੱਲ ਹੋ ਜਾਂਦੀ ਸੀ, ਗੀਤਾਂ ਨਾਲ ਪ੍ਰੀਤ ਜੁੜ ਜਾਂਦੀ ਸੀ, ਇੱਕ ਧੁਨ ਵਿੱਚ ਸਾਰਾ ਜਹਾਨ ਕਿਸੇ ਦੀ ਜ਼ਿੰਦਗੀ ਬਣ ਜਾਂਦੀ ਸੀ। ਦੋਸਤੋ ਇੱਕ ਸੀਨ ਸੋਚੋ, ਹੀਰੋ ਦੂਰ ਚਲਾ ਗਿਆ, ਹੀਰੋਇਨ ਉਡੀਕ ਰਹੀ ਹੈ। ਉਸ ਵੇਲੇ ਕੋਈ ਡਾਇਲੌਗ ਨਹੀਂ ਹੁੰਦਾ ਸੀ, ਉੱਥੇ ਸਿਰਫ ਇਸ ਨੂੰ ਗੀਤ ਰਾਹੀਂ ਹੀ ਮਹਿਸੂਸ ਕੀਤਾ ਜਾ ਸਕਦਾ ਸੀ ਤੇ ਉਹ ਗੀਤ ਦਿਲਰਾਜ ਕੌਰ ਜੀ ਦੀ ਆਵਾਜ਼ ਵਿੱਚ ਦਰਦ ਨੂੰ ਜ਼ਿੰਦਾ ਕਰ ਦਿੰਦਾ ਸੀ। ਉਡੀਕਾਂ ਦੇ ਲੰਮੇ ਰਾਹ ਸੁਰਾਂ ਨਾਲ ਸੱਜ ਜਾਂਦੇ ਨੇ, ਜਦੋਂ ਕੋਈ ਆਪਣੇ ਤੋਂ ਦੂਰ ਹੋਵੇ ਗੀਤ ਹੀ ਸਾਥ ਨਿਭਾਉਂਦੇ ਨੇ, ਗੀਤ ਹੀ ਸਾਥ ਨਿਭਾਉਂਦੇ ਨੇ।

ਉਸ ਤੋਂ ਪੰਜਾਬੀ ਫਿਲਮਾਂ ਵਿੱਚ ਸਿਰਫ ਪਿਆਰ ਨਹੀਂ ਸੀ ਸਗੋਂ ਆਪਣੀ ਮਿੱਟੀ ਦਾ ਮਾਣ ਵੀ ਸੀ ਤੇ ਗੁਰਦਾਸ ਮਾਨ ਜੀ ਦੇ ਸਾਰੇ ਪੰਜਾਬੀ ਗੀਤ ਪੰਜਾਬ ਦੀ ਪਹਿਚਾਣ ਬਣ ਗਏ। ਜਿੱਥੇ ਵੀ ਜਾਵਾਂ ਦਿਲ ਕਹਿੰਦਾ ਏ, ਜਿੱਥੇ ਵੀ ਜਾਵਾਂ ਦਿਲ ਕਹਿੰਦਾ ਏ, ਮਿੱਟੀ ਦੀ ਖੁਸ਼ਬੂ ਨਾਲ ਰਹੀਏ ਜੁੜੇ। ਸੁਰਾਂ ਵਿੱਚ ਜੇ ਪਿੰਡ ਵਸ ਜਾਵੇ ਤਾਂ ਕਦੇ ਵੀ ਨਹੀਂ ਹੁੰਦੇ ਅਸੀਂ ਮੁੜੇ, ਤਾਂ ਕਦੇ ਵੀ ਨਹੀਂ ਹੁੰਦੇ ਅਸੀਂ ਮੁੜੇ। ਪੁਰਾਣਾ ਸਿਨੇਮਾ ਹਾਲ, ਬਲੈਕ ਐਂਡ ਵਾਈਟ ਯਾਦਾਂ, ਪਰਦੇ ਤੇ ਚੱਲਦੀ ਇੱਕ ਕਹਾਣੀ, ਲੋਕ ਚੁੱਪ ਚਾਪ ਬੈਠੇ ਨੇ ਅਤੇ ਜਿਵੇਂ ਹੀ ਗੁਰਦਾਸ ਮਾਨ ਸਾਹਿਬ ਅਤੇ ਦਿਲਰਾਜ ਕੌਰ ਦੀ ਆਵਾਜ਼ ਵਿੱਚ ਗੀਤ ਸ਼ੁਰੂ ਹੁੰਦਾ ਏ, ਹਰ ਕਿਸੇ ਦੀਆਂ ਅੱਖਾਂ ਵਿੱਚ ਇੱਕ ਯਾਦ ਜਾਗ ਪੈਂਦੀ ਹੈ। ਪੁਰਾਣੇ ਲਮਹੇ ਜਦ ਵਾਪਸ ਆਉਣ, ਦਿਲ ਫਿਰ ਉਹੀ ਬਣ ਜਾਂਦਾ ਏ। ਇੱਕ ਗੀਤ ਸੁਣ ਕੇ ਕਈ ਵਾਰ ਪੂਰਾ ਸਮਾਂ ਮੁੜ ਆਉਂਦਾ ਏ, ਪੂਰਾ ਸਮਾਂ ਮੁੜ ਆਉਂਦਾ ਏ। ਜਦੋਂ ਢੋਲ ਵੱਜੇ ਤੇ ਦਿਲ ਨੱਚ ਪਏ, ਉਹੀ ਅਸਲੀ ਖੁਸ਼ੀ ਹੁੰਦੀ ਹੈ। ਜਦੋਂ ਸੁਰਾਂ ਵਿੱਚ ਰੰਗ ਵਸ ਜਾਣ, ਜ਼ਿੰਦਗੀ ਵੀ ਸੋਹਣੀ ਲੱਗਦੀ ਹੈ। ਦੋਸਤੋ, ਅਸੀਂ ਮਹਿਸੂਸ ਕੀਤਾ ਵਿਛੋੜੇ ਦਾ ਦਰਦ, ਪਰ ਅੱਜ ਗੱਲ ਹੋਵੇਗੀ ਖੁਸ਼ੀਆਂ ਦੀ, ਵਿਆਹਾਂ ਦੀ। ਨੱਚਣ ਗਾਉਣ ਵਾਲੇ ਉਹ ਪਲ ਜਿੱਥੇ ਦਿਲ ਖੁਦ ਹੀ ਝੂਮ ਪੈਂਦਾ ਏ।

ਦੋਸਤੋ, ਪੰਜਾਬੀ ਵਿਆਹ ਸਿਰਫ ਇੱਕ ਰਸਮ ਨਹੀਂ ਹੁੰਦਾ, ਉਹ ਇੱਕ ਮੇਲਾ ਹੁੰਦਾ ਏ। ਮਹਿੰਦੀ, ਸੰਗੀਤ, ਘੋੜੀ ਤੇ ਹਰ ਜਗ੍ਹਾ ਗੀਤ ਹੀ ਗੀਤ, ਤੇ ਜਦੋਂ ਗੁਰਦਾਸ ਮਾਨ ਦੇ ਗੀਤ ਵੱਜਣ ਮਾਹੌਲ ਹੋਰ ਵੀ ਰੰਗੀਨ ਹੋ ਜਾਂਦਾ ਏ। ਵਿਆਹਾਂ ਵਿੱਚ ਸਿਰਫ ਰਸਮਾਂ ਨਹੀਂ ਹੁੰਦੀਆਂ, ਮਸਤੀ ਵੀ ਹੁੰਦੀ ਹੈ। ਕੁੜੀਆਂ ਦੀਆਂ ਸ਼ਰਾਰਤਾਂ, ਮੁੰਡਿਆਂ ਦੇ ਜਵਾਬ, ਤੇ ਇਹ ਸਭ ਕੁਝ ਗੀਤਾਂ ਵਿੱਚ ਹੀ ਦਿਖਾਈ ਦਿੰਦਾ ਸੀ। ਨਖਰੇ ਵੀ ਨੇ, ਇਸ਼ਾਰੇ ਵੀ ਨੇ, ਨਖਰੇ ਵੀ ਨੇ, ਇਸ਼ਾਰੇ ਵੀ ਨੇ, ਗੱਲਾਂ ਵਿੱਚ ਪਿਆਰ ਵੀ ਛੁਪਿਆ ਏ। ਇਹ ਜੋ ਹੱਸਣ ਖੇਡਣ ਵਾਲੇ ਗੀਤ ਨੇ, ਇਹਨਾਂ ਵਿੱਚ ਹਰ ਰਿਸ਼ਤਾ ਜੁੜਿਆ ਏ, ਇਹਨਾਂ ਵਿੱਚ ਹਰ ਰਿਸ਼ਤਾ ਜੁੜਿਆ ਏ। ਦੋਸਤੋ, ਪੰਜਾਬ ਦੀ ਰੂਹ ਗੁਰਦਾਸ ਮਾਨ ਸਾਹਿਬ ਜੀ ਦੇ ਗੀਤਾਂ ਵਿੱਚ ਵਸਦੀ ਹੈ। ਚਾਹੇ ਦੁੱਖ ਹੋਣ ਜਾਂ ਖੁਸ਼ੀ, ਹਰ ਮੌਕੇ ਦੇ ਗੀਤ ਗੁਰਦਾਸ ਮਾਨ ਜੀ ਵੱਲੋਂ ਜੋ ਗਾਏ ਹੁੰਦੇ ਨੇ ਸਾਡੇ ਨਾਲ ਹੁੰਦੇ ਨੇ। ਨੱਚਣਾ ਗਾਉਣਾ ਸਾਡੀ ਪਹਿਚਾਣ, ਸੁਰਾਂ ਵਿੱਚ ਵਸਦਾ ਸਾਡਾ ਮਾਣ, ਜਿੱਥੇ ਵੀ ਵੱਜੇ ਪੰਜਾਬੀ ਗੀਤ ਉੱਥੇ ਹੀ ਬਣ ਜਾਂਦਾ ਏ ਗੁਰਦਾਸ ਮਾਨ ਜੀ ਦੁਆਰਾ ਸਿਰਜਿਆ ਹੋਇਆ ਮੈਦਾਨ।

ਜੀਤੇ ਦਿਲਰਾਜ ਕੌਰ ਦੀ ਮਿੱਠੀ ਆਵਾਜ਼ ਦੇ ਨਾਲ। ਜਦੋਂ ਸਟੇਜ ਤੇ ਰੋਸ਼ਨੀ ਪੈਂਦੀ ਹੈ, ਦਿਲਾਂ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਜਦੋਂ ਸੁਰ ਜੁੜ ਜਾਂਦੇ ਨੇ ਭੀੜ ਨਾਲ, ਉਹ ਰਾਤ ਯਾਦਗਾਰ ਹੋ ਜਾਂਦੀ ਹੈ, ਉਹ ਰਾਤ ਯਾਦਗਾਰ ਹੋ ਜਾਂਦੀ ਹੈ। ਦੋਸਤੋ, ਲਾਈਵ ਸ਼ੋਜ਼ ਵਿੱਚ ਇੱਕ ਅਲੱਗ ਹੀ ਰੂਹ ਹੁੰਦੀ ਹੈ। ਕੋਈ ਨੱਚ ਰਿਹਾ ਏ, ਕੋਈ ਗਾ ਰਿਹਾ ਏ ਤੇ ਕੋਈ ਅੱਖਾਂ ਬੰਦ ਕਰਕੇ ਸਿਰਫ ਮਹਿਸੂਸ ਕਰ ਰਿਹਾ ਏ। ਸਟੇਜ ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਤੇ ਦਿਲਰਾਜ ਕੌਰ ਜੀ ਦੀ ਨਰਮੀ ਨੂੰ, ਭੀੜ ਵੀ ਗੀਤ ਬਣ ਜਾਂਦੀ ਹੈ ਜਦੋਂ ਸੁਰ ਸੱਚੇ ਹੋਣ। ਹਰ ਦਿਲ ਇੱਕ ਤਾਲ ਬਣ ਜਾਂਦਾ ਏ ਜਦੋਂ ਲਫ਼ਜ਼ ਮਿੱਠੇ ਹੋਣ, ਜਦੋਂ ਲਫ਼ਜ਼ ਮਿੱਠੇ ਹੋਣ।

ਦੋਸਤੋ, ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ ਬਠਿੰਡਾ, ਤੇ ਤੁਸੀਂ ਸੁਣ ਰਹੇ ਹੋ ਆਪਣਾ ਵਿਰਸਾ ਆਪਣਾ ਸੱਭਿਆਚਾਰ, ਸੁਰਾਂ ਦਾ ਸਫ਼ਰ, ਦਿਲਰਾਜ ਕੌਰ ਤੇ ਗੁਰਦਾਸ ਮਾਨ ਸਾਹਿਬ ਜੀ ਦੇ ਨਾਲ। ਦੋਸਤੋ, ਅੱਜ ਦਾ ਇਹ ਭਾਗ ਸਿਰਫ ਇੱਕ ਐਪੀਸੋਡ ਨੀ, ਇਹ ਇੱਕ ਅੰਤ ਨੀ, ਇਹ ਇੱਕ ਸਲਾਮ ਹੈ। ਸੁਰਾਂ ਦੀ ਯਾਤਰਾ ਮੁੱਕਦੀ ਨਹੀਂ, ਇਹ ਦਿਲਾਂ ਵਿੱਚ ਰਹਿ ਜਾਂਦੀ ਹੈ। ਜੋ ਇੱਕ ਵਾਰ ਛੂ ਲਵੇ ਰੂਹ ਨੂੰ, ਉਹ ਯਾਦ ਬਣ ਕੇ ਵਸ ਜਾਂਦੀ ਹੈ। ਦੋਸਤੋ, ਸਮਾਂ ਬਦਲਦਾ ਰਿਹਾ, ਪੀੜ੍ਹੀਆਂ ਬਦਲਦੀਆਂ ਰਹੀਆਂ, ਪਰ ਕੁਝ ਆਵਾਜ਼ਾਂ ਅਜਿਹੀਆਂ ਨੇ ਜੋ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਉਸੇ ਤਰ੍ਹਾਂ ਗੁਰਦਾਸ ਮਾਨ ਸਾਹਿਬ ਤੇ ਦਿਲਰਾਜ ਕੌਰ ਜੀ ਦੀ ਆਵਾਜ਼ ਅੱਜ ਵੀ ਸਰੋਤਿਓ ਸਾਡੇ ਦਿਲਾਂ ਦੇ ਵਿੱਚ ਧੜਕਦੀ ਹੈ। ਛੱਲਾ ਅੱਜ ਵੀ ਸੁਣਨ ਵਾਲਿਆਂ ਦੇ ਦਿਲਾਂ ਤੇ ਗਹਿਰੀ ਛਾਪ ਛੱਡਦਾ ਏ।

ਦੋਸਤੋ, ਗੁਰਦਾਸ ਮਾਨ ਸਾਹਿਬ ਜੀ ਦਾ ਜਨਮ 4 ਜਨਵਰੀ 1957 ਨੂੰ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪੰਜਾਬ ਦੇ ਵਿੱਚ ਹੋਇਆ ਤੇ ਉਹਨਾਂ ਦੀ ਜੀਵਨ ਸਾਥਣ ਦਾ ਨਾਮ ਮਨਜੀਤ ਮਾਨ ਹੈ। ਮਾਨ ਸਾਹਿਬ ਜੀ ਦਾ ਜਨਮ ਗੁਰਦੇਵ ਸਿੰਘ ਜੀ ਅਤੇ ਤੇਜ ਕੌਰ ਜੀ ਦੇ ਘਰ ਪੰਜਾਬ ਵਿਖੇ ਹੋਇਆ। ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਗਿੱਦੜਬਾਹਾ ਤੋਂ ਕੀਤੀ ਅਤੇ DAV ਕਾਲਜ ਮਲੋੜ ਤੋਂ ਗ੍ਰੈਜੂਏਸ਼ਨ ਪੂਰੀ ਕੀਤੀ। ਉਹਨਾਂ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਮਿਮਿਕਰੀ ਵਿੱਚ ਦਿਲਚਸਪੀ ਸੀ। ਮਾਨ ਸਾਹਿਬ ਨੇ ਸ਼ੁਰੂ ਵਿੱਚ

ਬਿਜਲੀ ਬੋਰਡ ਵਿੱਚ ਕੰਮ ਕੀਤਾ। ਇੱਕ ਅਜਿਹੀ ਨੌਕਰੀ ਦੀ ਪੇਸ਼ਕਸ਼ ਉਹਨਾਂ ਨੂੰ ਇੱਕ ਗਾਇਕੀ ਸਮਾਗਮ ਵਿੱਚ ਮਿਲੇ ਅਧਿਕਾਰੀਆਂ ਦੁਆਰਾ ਕੀਤੀ ਗਈ ਸੀ। 1980 ਵਿੱਚ ਇੱਕ ਨਿਰਮਾਤਾ ਨਿਰਦੇਸ਼ਕ ਨੇ ਉਹਨਾਂ ਨੂੰ DD ਨੈਸ਼ਨਲ ਵਿੱਚ ਦਿਲ ਦਾ ਮਾਮਲਾ ਹੈ ਗੀਤ ਪੇਸ਼ ਕਰਨ ਲਈ ਸੰਪਰਕ ਕੀਤਾ। ਮਾਨ ਜੀ ਆਪਣੇ ਹਿੱਟ ਗੀਤ ਦਿਲ ਦਾ ਮਾਮਲਾ ਹੈ ਨਾਲ ਪ੍ਰਸਿੱਧੀ ਪ੍ਰਾਪਤ ਕਰ ਗਏ। ਇਸ ਤੋਂ ਥੋੜੀ ਦੇਰ ਬਾਅਦ ਮਾਮਲਾ ਗੜਬੜ ਹੈ ਅਤੇ ਛੱਲਾ ਗੁਰਦਾਸ ਮਾਨ ਜੀ ਦੇ ਗਾਏ ਗੀਤ ਸਰੋਤਿਆਂ ਦੀ ਜ਼ੁਬਾਨ ਦੇ ਉੱਤੇ ਚੜ ਗਏ।

1983 ਵਿੱਚ ਗੁਰਦਾਸ ਮਾਨ ਸਾਹਿਬ ਜੀ ਨੇ ਹਿੱਟ ਪੰਜਾਬੀ ਫਿਲਮ ਲਿਸ਼ਕਾਰਾ ਦੇ ਵਿੱਚ ਕੰਮ ਕੀਤਾ। ਮਾਨ ਸਾਹਿਬ ਇਕਲੌਤੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੂੰ 54ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਵਿੱਚ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਵਿੱਚ ਹੀਰ ਦੀ ਗਾਇਕੀ ਰਾਹੀਂ ਪੂਰੇ ਬਿਰਤਾਂਤ ਨੂੰ ਉਸਾਰਨ ਲਈ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ ਰਾਸ਼ਟਰੀ ਪੁਰਸਕਾਰ ਮਿਲਿਆ।

ਮਾਨ ਸਾਹਿਬ ਨੇ ਬਲੌਕਬਸਟਰ ਬਾਲੀਵੁੱਡ ਫਿਲਮਾਂ ਵਿੱਚ ਵੀ ਅਭਿਨੇ ਕੀਤਾ ਅਤੇ ਕਈ ਪੁਰਸਕਾਰ ਪ੍ਰਾਪਤ ਕੀਤੇ, ਜਿਨ੍ਹਾਂ ਵਿੱਚ 2005 ਵਿੱਚ ਭਾਰਤ ਦੇ ਰਾਸ਼ਟਰਪਤੀ ਜੀ ਦੁਆਰਾ ਦਿੱਤਾ ਗਿਆ ਜਿਊਰੀ ਅਵਾਰਡ ਵੀ ਸ਼ਾਮਲ ਹੈ। ਗੁਰਦਾਸ ਮਾਨ ਸਾਹਿਬ ਜੀ ਨੇ ਪੰਜਾਬੀ ਵਿੱਚ ਗਾਉਣ ਤੋਂ ਇਲਾਵਾ ਹਿੰਦੀ, ਬੰਗਾਲੀ, ਤਾਮਿਲ, ਹਰਿਆਣਵੀ ਅਤੇ ਰਾਜਸਥਾਨੀ ਭਾਸ਼ਾਵਾਂ ਦੇ ਵਿੱਚ ਵੀ ਗਾਇਆ। ਗੁਰਦਾਸ ਮਾਨ ਸਾਹਿਬ ਨੇ ਸ਼ਾਹਰੁਖ ਖਾਨ ਸਾਹਿਬ ਅਤੇ ਪ੍ਰੀਤੀ ਜ਼ਿੰਟਾ ਜੀ ਨਾਲ ਵੀ ਵੀਰ ਜ਼ਾਰਾ ਫਿਲਮ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ। ਗੁਰਦਾਸ ਮਾਨ ਸਾਹਿਬ ਜੀ ਦਾ ਇੱਕ ਪੁੱਤਰ ਹੈ ਗੁਰਿਕ ਮਾਨ, ਜਿਸ ਦਾ ਵਿਆਹ ਅਦਾਕਾਰਾ ਸਿਮਰਨ ਕੌਰ ਮੁੰਡੀ ਨਾਲ ਹੋਇਆ ਹੈ। ਦੋਸਤੋ, 1982 ਤੇ 83 ਦੇ ਵਿੱਚ ਗੁਰਦਾਸ ਮਾਨ ਸਾਹਿਬ ਜੀ ਦੀਆਂ ਦੋ ਪੰਜਾਬੀ ਫਿਲਮਾਂ ਆਈਆਂ, ਉੱਚਾ ਦਰ ਬਾਬੇ ਨਾਨਕ ਦਾ ਤੇ ਲੌਂਗ ਦਾ ਲਿਸ਼ਕਾਰਾ। 1984 ਦੇ ਵਿੱਚ ਮਾਮਲਾ ਗੜਬੜ ਹੈ ਤੇ 1986 ਦੇ ਵਿੱਚ ਕੀ ਬਣੂ ਦੁਨੀਆ ਦਾ ਤੇ ਗੱਭਰੂ ਪੰਜਾਬ ਦਾ। 1990 ਦੇ ਵਿੱਚ ਕੁਰਬਾਨੀ ਜੱਟ ਦੀ, 1991 ਦੇ ਵਿੱਚ ਰੂਹਾਨੀ ਤਾਕਤ, 1995 ਦੇ ਵਿੱਚ ਪ੍ਰਤਿਗਿਆ, 1999 ਦੇ ਵਿੱਚ ਸ਼ਹੀਦ ਮੁਹੱਬਤ,

2004 ਦੇ ਵਿੱਚ ਵੀਰਜ਼ਾਰਾ, 2006 ਦੇ ਵਿੱਚ ਵਾਰਿਸ ਸ਼ਾਹ ਇਸ਼ਕ ਦਾ ਵਾਰਿਸ, 2008 ਦੇ ਵਿੱਚ ਆਈ ਜੀ ਫਿਲਮ ਯਾਰੀਆਂ, 2009 ਦੇ ਵਿੱਚ ਮਿੰਨੀ ਪੰਜਾਬ, 2010 ਦੇ ਵਿੱਚ ਸੁਖਮਣੀ ਜ਼ਿੰਦਗੀ ਦੀ ਉਮੀਦ, 2018 ਦੇ ਵਿੱਚ ਪੰਜਾਬੀ ਫਿਲਮ ਆਈ ਜੀ ਨਨਕਾਣਾ, ਇਹਦੇ ਤੋਂ ਇਲਾਵਾ 2018 ਦੇ ਵਿੱਚ ਹੀ ਰਿਲੀਜ਼ ਹੋਈ ਮੰਟੋ। ਦੋਸਤੋ, ਕਈ ਕਲਾਕਾਰ ਆਉਂਦੇ ਨੇ, ਕਈ ਚਲੇ ਜਾਂਦੇ ਨੇ, ਪਰ ਕੁਝ ਅਜਿਹੇ ਹੁੰਦੇ ਨੇ ਜੋ ਕਦੇ ਜਾਂਦੇ ਹੀ ਨਹੀਂ, ਉਹ ਸੁਰਾਂ ਵਿੱਚ ਹੀ ਰਹਿ ਜਾਂਦੇ ਨੇ, ਉਹ ਯਾਦਾਂ ਵਿੱਚ ਰਹਿ ਜਾਂਦੇ ਨੇ।

ਦੋਸਤੋ, ਦਿਲਰਾਜ ਕੌਰ ਜੀ ਦਾ ਜਨਮ 21 ਮਈ 1960 ਨੂੰ ਹੋਇਆ ਤੇ ਉਹਨਾਂ ਨੇ ਲਗਭਗ ਸਾਰੀਆਂ ਹੀ ਸ਼ੈਲੀਆਂ ਦੇ ਵਿੱਚ ਗੀਤ ਗਾਏ। ਦਿਲਰਾਜ ਕੌਰ ਨੇ 7 ਸਾਲ ਦੀ ਉਮਰ ਵਿੱਚ ਤਬਲਾ ਵਜਾਉਣਾ ਅਤੇ ਸੰਗੀਤ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੀ ਪਹਿਲੀ ਫਿਲਮ 1975 ਦੇ ਵਿੱਚ ਆਈ ਸੀ, ਜਾਨ ਹਾਜ਼ਰ ਹੈ। 1980 ਦੇ ਵਿੱਚ ਉਹਨਾਂ ਨੇ ਊਸ਼ਾ ਖੰਨਾ ਦੁਆਰਾ ਰਚਿਤ ਗਾਇਕਾਂ ਮੁਹੰਮਦ ਰਫ਼ੀ, ਸ਼ੈਲਿੰਦਰ ਸਿੰਘ ਅਤੇ ਹੇਮਲਤਾ ਦੇ ਨਾਲ ਗੱਡੀ ਜਾਂਦੀ ਹੈ ਇੱਕ ਰਿਲੀਜ਼ ਕੀਤਾ, ਜੋ ਕਿ ਇੱਕ ਹਿੱਟ ਗੀਤ ਬਣ ਗਿਆ। ਦਿਲਰਾਜ ਕੌਰ ਜੀ ਭਾਰਤੀ ਸੰਗੀਤ ਜਗਤ ਦੀਆਂ ਉਹਨਾਂ ਮਸ਼ਹੂਰ ਗਾਇਕਾਵਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਬਿਹਤਰੀਨ ਗੀਤ ਗਾਏ ਅਤੇ ਭਜਨ ਗਾਇਕੀ ਵਿੱਚ ਵੀ ਵੱਡਾ ਨਾਮ ਕਮਾਇਆ।

1970 ਅਤੇ 1980 ਦੇ ਦਹਾਕੇ ਵਿੱਚ ਉਹਨਾਂ ਦੀ ਗਾਇਕੀ ਬਹੁਤ ਪ੍ਰਸਿੱਧ ਰਹੀ। ਉਹਨਾਂ ਦੀ ਆਵਾਜ਼ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਲੋਕ ਰੰਗ ਅਤੇ ਸਾਦਗੀ ਮਹਿਸੂਸ ਹੁੰਦੀ ਸੀ। ਇਸੇ ਕਾਰਨ ਉਹ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਹੋਏ। ਦਿਲਰਾਜ ਕੌਰ ਜੀ ਨੇ ਕੇਵਲ ਫਿਲਮੀ ਗੀਤ ਹੀ ਨਹੀਂ ਗਾਏ, ਸਗੋਂ ਲੋਕ ਗੀਤ, ਧਾਰਮਿਕ ਭਜਨ ਅਤੇ ਦੇਸ਼ ਭਗਤੀ ਗੀਤ ਵੀ ਗਾਏ। ਉਹਨਾਂ ਦੀ ਆਵਾਜ਼ ਵਿੱਚ ਇੱਕ ਵੱਖਰੀ ਮਿਠਾਸ ਸੀ ਜੋ ਸੁਣਨ ਵਾਲਿਆਂ ਦੇ ਦਿਲ ਨੂੰ ਛੂ ਜਾਂਦੀ ਸੀ।

ਦੋਸਤੋ ਉਹ ਅੱਜ ਵੀ ਭਾਰਤੀ ਸੰਗੀਤ ਦੀਆਂ ਮਾਣਯੋਗ ਹਸਤੀਆਂ ਵਿੱਚੋਂ ਇੱਕ ਗਿਣੇ ਜਾਂਦੇ ਨੇ। ਸ਼ੁਰੂਆਤੀ ਜੀਵਨ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਦੋਸਤੋ ਦਿਲਰਾਜ ਕੌਰ ਜੀ ਦਾ ਜਨਮ ਪੰਜਾਬ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਘਰ ਵਿੱਚ ਧਾਰਮਿਕ ਅਤੇ ਸੰਗੀਤਕ ਮਾਹੌਲ ਸੀ। ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਦਾ ਬਹੁਤ ਹੀ ਸ਼ੌਂਕ ਸੀ। ਜਦੋਂ ਉਹ ਛੋਟੇ ਸਨ ਤਾਂ ਘਰ ਦੇ ਸਮਾਗਮਾਂ ਅਤੇ ਸਕੂਲਾਂ ਦੇ ਪ੍ਰੋਗਰਾਮਸ ਦੇ ਵਿੱਚ

ਗੀਤ ਗਾਇਆ ਕਰਦੇ ਸਨ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਸੰਗੀਤ ਦੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਦਿਲਰਾਜ ਕੌਰ ਨੇ ਸ਼ਾਸਤਰੀ ਸੰਗੀਤ ਦੀ ਤਾਲੀਮ ਲਈ। ਇਸ ਤਾਲੀਮ ਨੇ ਉਹਨਾਂ ਦੀ ਆਵਾਜ਼ ਨੂੰ ਹੋਰ ਵੀ ਮਜ਼ਬੂਤ ਅਤੇ ਸੁਰੀਲਾ ਬਣਾਇਆ।

ਉਹਨਾਂ ਨੇ ਬਚਪਨ ਵਿੱਚ ਹੀ ਕਈ ਰਾਗਾਂ ਅਤੇ ਸੰਗੀਤਕ ਤਰੀਕਿਆਂ ਦੀ ਸਿੱਖਿਆ ਹਾਸਲ ਕਰ ਲਈ ਸੀ। ਉਹ ਘੰਟਿਆਂ ਬੱਧੀ ਰਿਆਜ਼ ਕਰਦੇ, ਉਹਨਾਂ ਦੀ ਮਿਹਨਤ ਅਤੇ ਲਗਨ ਨੇ ਉਹਨਾਂ ਨੂੰ ਇੱਕ ਸਫਲ ਪਲੇਬੈਕ ਗਾਇਕਾ ਬਣਾਇਆ। ਦਿਲਰਾਜ ਕੌਰ ਜੀ ਨੂੰ ਬਚਪਨ ਤੋਂ ਹੀ ਲੋਕ ਸੰਗੀਤ ਨਾਲ ਖਾਸ ਪਿਆਰ ਸੀ। ਪੰਜਾਬੀ ਲੋਕ ਗੀਤ ਉਹਨਾਂ ਨੂੰ ਬਹੁਤ ਹੀ ਪਸੰਦ ਸਨ। ਉਹਨਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਗਾਏ ਜਾਣ ਵਾਲੇ ਟੱਪੇ ਮਾਇਆ ਅਤੇ ਲੋਕ ਧੁਨਾਂ ਤੋਂ ਕਾਫੀ ਪ੍ਰੇਰਨਾ ਲਈ। ਉਹਨਾਂ ਨੂੰ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਂਸਲੇ ਵਰਗੀਆਂ ਮਹਾਨ ਗਾਇਕਾਵਾਂ ਤੋਂ ਵੀ ਪ੍ਰੇਰਨਾ ਮਿਲੀ। ਉਹਨਾਂ ਨੇ ਇਹਨਾਂ ਗਾਇਕਾਵਾਂ ਦੇ ਗੀਤ ਸੁਣ ਕੇ ਆਪਣੀ ਗਾਇਕੀ ਨੂੰ ਹੋਰ ਸੁਧਾਰਿਆ। ਉਹਨਾਂ ਦੀ ਆਵਾਜ਼ ਵਿੱਚ ਇੱਕ ਕੁਦਰਤੀ ਮਿਠਾਸ ਸੀ ਦੋਸਤੋ। ਇਹੀ ਕਾਰਨ ਸੀ ਕਿ ਜਦੋਂ ਉਹ ਗਾਉਂਦੇ ਤਾਂ ਲੋਕ ਉਹਨਾਂ ਦੀ ਆਵਾਜ਼ ਵੱਲ ਖਿੱਚੇ ਜਾਂਦੇ। ਦਿਲਰਾਜ ਕੌਰ ਜੀ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਰੇਡੀਓ ਅਤੇ ਛੋਟੇ ਸੰਗੀਤਕ ਪ੍ਰੋਗਰਾਮਾਂ ਤੋਂ ਕੀਤੀ। ਉਹਨਾਂ ਦੀ ਮਿੱਠੀ ਆਵਾਜ਼ ਨੇ ਜਲਦੀ ਹੀ ਸੰਗੀਤਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹਨਾਂ ਨੂੰ ਪਹਿਲਾ ਪੰਜਾਬੀ ਗੀਤ ਗਾਉਣ ਦਾ ਮੌਕਾ ਮਿਲਿਆ। ਉਹਨਾਂ ਦੇ ਗੀਤ ਲੋਕਾਂ ਨੂੰ ਬਹੁਤ ਪਸੰਦ ਆਏ। ਇਸ ਤੋਂ ਬਾਅਦ ਉਹਨਾਂ ਨੂੰ ਹਿੰਦੀ ਫਿਲਮਾਂ ਵਿੱਚ ਵੀ ਗਾਉਣ ਦੇ ਮੌਕੇ ਮਿਲਣ ਲੱਗੇ। ਉਹਨਾਂ ਨੇ ਕਈ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ ਤੇ ਹੌਲੀ ਹੌਲੀ ਉਹ ਇੱਕ ਮਸ਼ਹੂਰ ਪਲੇਬੈਕ ਸਿੰਗਰ ਬਣ ਗਏ।

ਦਿਲਰਾਜ ਕੌਰ ਜੀ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਕਈ ਯਾਦਗਾਰ ਗੀਤ ਗਾਏ। ਉਹਨਾਂ ਦੀ ਆਵਾਜ਼ ਖਾਸ ਤੌਰ ਤੇ ਭਾਵਨਾਤਮਕ ਅਤੇ ਲੋਕ ਰੰਗ ਵਾਲੇ ਗੀਤਾਂ ਲਈ ਬਹੁਤ ਪਸੰਦ ਕੀਤੀ ਜਾਂਦੀ ਸੀ। ਉਹਨਾਂ ਦੇ ਗੀਤਾਂ ਵਿੱਚ ਵੀ ਪਿਆਰ, ਵਿਛੋੜਾ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਮਿਲਦੀ ਸੀ।

ਦੋਸਤੋ, ਦਿਲਰਾਜ ਕੌਰ ਜੀ ਭਾਰਤੀ ਸੰਗੀਤ ਜਗਤ ਦੀ ਇੱਕ ਮਹਾਨ ਗਾਇਕਾ ਨੇ। ਉਹਨਾਂ ਨੇ ਆਪਣੀ ਮਿੱਠੀ ਆਵਾਜ਼ ਅਤੇ ਸ਼ਾਨਦਾਰ ਗਾਇਕੀ ਨਾਲ ਪੰਜਾਬੀ ਅਤੇ ਹਿੰਦੀ ਸੰਗੀਤ ਨੂੰ ਬਹੁਤ ਕੁਝ ਦਿੱਤਾ। ਉਹਨਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ

ਵਿੱਚ ਵਸਦੇ ਨੇ। ਉਹ ਇੱਕ ਐਸੀ ਗਾਇਕਾ ਨੇ ਜਿਨ੍ਹਾਂ ਨੇ ਸੰਗੀਤ ਨੂੰ ਆਪਣੀ ਜ਼ਿੰਦਗੀ ਬਣਾਇਆ ਅਤੇ ਆਪਣੇ ਟੈਲੈਂਟ ਨਾਲ ਲੱਖਾਂ ਲੋਕਾਂ ਦਾ ਪਿਆਰ ਜਿੱਤਿਆ। ਦਿਲਰਾਜ ਕੌਰ ਜੀ ਦਾ ਨਾਮ ਦੋਸਤੋ ਹਮੇਸ਼ਾ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਗੁਰਦਾਸ ਮਾਨ ਜੀ ਦੇ ਵਾਂਗ ਸਨਮਾਨ ਦੇ ਨਾਲ ਲਿਆ ਜਾਂਦਾ ਰਹੇਗਾ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਸਾਥੀ ਸੀਮਾ ਮਹਿਰਾ ਜੀ ਨੂੰ ਅੱਜ ਦਾ ਇਹ ਆਪਣਾ ਵਿਰਸਾ, ਆਪਣਾ ਸੱਭਿਆਚਾਰ ਪ੍ਰੋਗਰਾਮ ਸੋਰਾਂ ਦਾ ਸਫ਼ਰ ਦਿਲਰਾਜ ਕੌਰ ਤੇ ਗੁਰਦਾਸ ਮਾਨ ਜੀ ਦੇ ਨਾਲ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੀਮਾ ਮਹਿਰਾ ਜੀ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਜਸਵਿੰਦਰ ਕੌਰ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਆਪਣਾ ਵਿਰਸਾ

ਆਪਣਾ ਸੱਭਿਆਚਾਰ। ਤੁਸੀਂ ਆਨੰਦ ਮਾਣਿਆ ਵਿਸ਼ਾ ਪੰਜਾਬੀ ਫਿਲਮਾਂ ਦੀ ਮਸ਼ਹੂਰ ਜੋੜੀ ਉਸਤਾਦ ਗਾਇਕ ਗੁਰਦਾਸ ਮਾਨ ਸਾਹਿਬ ਅਤੇ ਉੱਗੀ ਲੋਕ ਗਾਇਕਾ ਦਿਲਰਾਜ ਕੌਰ ਹੋਰਾਂ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀਆਂ ਅਤੇ ਉਹਨਾਂ ਦੇ ਗਾਏ ਹੋਏ ਗੀਤ। ਅਤੇ ਵਾਚਕ ਸੀ ਬਲਜੀਤ ਸ਼ਰਮਾ। ਆਓ ਹੁਣ ਆਨੰਦ ਮਾਣਦੇ ਹਾਂ ਕੁਝ ਸੁਰੀਲੇ ਖੂਬਸੂਰਤ ਮਿੱਠੇ ਜਿਹੇ ਪੰਜਾਬੀ ਗੀਤ ਤੇ ਨਾਲੋ ਨਾਲ ਚੰਦ ਸੰਦੇਸ਼।

ਕੇ ਛੱਡ ਕੇ ਕਿਤੇ ਮਹਿਲ ਮਨਾਰੇ ਕੁਦਰਤ ਦੇ ਵੇਖ ਨਜ਼ਾਰੇ ਜ਼ਿੰਦਗੀ ਬੜੀ ਸੋਹਣੀ ਲੱਗੂ ਦੁੱਖ ਭੁੱਲ ਜਾਵੇਂਗਾ ਸਾਰੇ ਕੁਦਰਤ ਦੇ ਵੇਖ ਨਜ਼ਾਰੇ ਜ਼ਿੰਦਗੀ ਬੜੀ ਸੋਹਣੀ ਲੱਗੂ ਜ਼ਿੰਦਗੀ ਬੜੀ ਸੋਹਣੀ ਲੱਗੂ।

ਪੰਜਾਬੀ ਗੀਤ ਸੰਗੀਤ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ। ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਗਾਏ ਹੋਏ ਖੂਬਸੂਰਤ ਗੀਤ ਤੋਂ ਬਾਅਦ ਹੁਣ ਵਾਰੀ ਹੈ ਨਿਮਰਤ ਖਹਿਰਾ ਦੀ ਆਵਾਜ਼ 'ਚ ਗਾਏ ਹੋਏ ਇਸ ਗੀਤ ਦੀ।

ਦੋਸਤੋ ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ। Yeah.

0: ਐਫਐਮ ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਨਾਂ ਨਾਲ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਕ ਖਬਰਾਂ।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।
3: ਹਰ ਘਰ ਸੂਰਿਆ ਘਰ।
4: Come on boys, let's go practice.
5: ओए रुक यार, मेरे बैंक खाते विच गलत एंट्री दी प्रॉब्लम हो गई है।
4: ओए तो बैंक को शिकायत करना।
5: बैंक नु लिखे एक महीना हो गया है पर वो गुगली ते गुगली सुट्टी जा रहा है। ता RBI दे बैंकिंग लोकपाल नु शिकायत कर।
6: रुक मैं समझाऊंगा। जिवे क्रिकेट विच थर्ड अंपायर ओवे ही RBI दा बैंकिंग ओंबड्समैन। RBI कहंदा है जे बैंक तुहाडी शिकायत एक महीने विच नहीं सुलझाउंदा ता तुसी RBI दे कंप्लेंट मैनेजमेंट सिस्टम दे ऑनलाइन शिकायत कर सकदे हो। ए RBI दा सौखा तरीका है तुहाडी शिकायत सुलझाउण दा, ते ओ वी मुफ्त। RBI कहंदा है जानकार बनो, सचेत रहो।
7: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘਿਆਂ ਨੂੰ ਹੋਵੇਗਾ ਫਾਇਦਾ। ਪੰਜਾਬ 'ਚ ਵਿਸ਼ੇਸ਼ ਤੀਬਰ ਸੋਧ 2026 ਤਹਿਤ ਘਰ ਘਰ ਗਣਨਾ 25 ਜੂਨ ਤੋਂ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ SIR ਦੇ ਹਿੱਸੇ ਵਜੋਂ ਗਣਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦੇ ਮਾਮਲੇ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਆਯੁਸ਼ ਮੰਤਰਾਲੇ ਵੱਲੋਂ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਰਸਮੀ ਸਮਾਗਮਾਂ ਦੀ ਸ਼ੁਰੂਆਤ ਅਤੇ ਜਲੰਧਰ 'ਚ ਪਠਾਨਕੋਟ ਸੜਕ 'ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਧੀ ਸਮੇਤ ਇੱਕ ਪਰਿਵਾਰ ਦੇ 2 ਮੈਂਬਰਾਂ ਦੀ ਮੌਤ, ਦੂਜੀ ਧੀ ਗੰਭੀਰ ਜ਼ਖਮੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਵਚ ਇੱਕ ਸਵਦੇਸ਼ੀ ਤੌਰ ਤੇ ਵਿਕਸਿਤ ਆਟੋਮੈਟਿਕ ਰੇਲ ਗੱਡੀ ਸੁਰੱਖਿਆ ਪ੍ਰਣਾਲੀ ਹੈ। ਰੇਲਵੇ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਣਾਲੀ 811 ਕਿਲੋਮੀਟਰ ਮਾਰਗ ਤੇ ਸਥਾਪਿਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਵਿੱਚ ਅੰਬਾਲਾ ਡਿਵੀਜ਼ਨ ਦੇ ਅੰਬਾਲਾ ਛਾਉਣੀ, ਲੁਧਿਆਣਾ, ਕਾਲਕਾ, ਚੰਡੀਗੜ੍ਹ, ਨਿਊ ਮੋਰਿੰਡਾ ਸਾਹਨੇਵਾਲ, ਸਰਹੰਦ, ਦੌਲਤਪੁਰ ਚੌਕ, ਰਾਜਪੁਰਾ, ਬਠਿੰਡਾ, ਸ੍ਰੀ ਗੰਗਾਨਗਰ ਅਤੇ ਲੁਧਿਆਣਾ ਧੂਰੀ ਜਾਖਲ ਹਿੱਸੇ ਸ਼ਾਮਲ ਨੇ। ਇਹ ਮਾਰਗ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਨੂੰ ਜੋੜਨ ਵਾਲੇ ਪ੍ਰਮੁੱਖ ਰੇਲ ਲਾਂਘੇ ਨੇ। ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਸੂਬੇ ਭਰ ਵਿੱਚ ਘਰ ਘਰ ਗਣਨਾ 25 ਜੂਨ ਤੋਂ 24 ਜੁਲਾਈ ਤੱਕ ਹੋਵੇਗੀ, ਜਿਸ ਵਿੱਚ ਬੂਥ ਲੈਵਲ ਅਫਸਰ BLOs ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਗਣਨਾ ਫਾਰਮ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਅਨੰਤਾ ਮਿੱਤਰਾ ਨੇ ਸੂਬਾ ਪੱਧਰੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੱਜ ਚੋਣ ਕਮਿਸ਼ਨ ਦੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਹੇਤੂਰੂ ਦੀ ਪ੍ਰਧਾਨਗੀ ਹੇਠ ਇੱਕ ਸਮੀਖਿਆ ਮੀਟਿੰਗ ਕੀਤੀ। ਇਹ ਮੀਟਿੰਗ ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਰੋਪੜ ਅਤੇ SBS ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਕੀਤੀ ਗਈ। ਸ੍ਰੀਮਤੀ ਮਿੱਤਰਾ ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨੂੰ ਸੂਬੇ ਦੇ ਚੋਣ ਤੰਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 5 ਡਿਵੀਜ਼ਨਾਂ ਤੇ ਜ਼ਿਲ੍ਹੇ

0: 117 ਹਲਕੇ ਸ਼ਾਮਲ ਨੇ, ਜਿਨ੍ਹਾਂ ਵਿੱਚ ਕੁੱਲ 14,664 ਸਥਾਨਾਂ ਤੇ 24,453 ਪੋਲਿੰਗ ਸਟੇਸ਼ਨ ਨੇ। ਉਨ੍ਹਾਂ ਕਿਹਾ ਕਿ ਸੂਬੇ 'ਚ ਕੁੱਲ 85.82% ਵੋਟਿੰਗ ਮੈਪਿੰਗ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀਆਂ, ਚੋਣ ਤਹਿਸੀਲਦਾਰਾਂ ਅਤੇ ਤਕਨੀਕੀ ਅਮਲੇ ਵਾਸਤੇ ਕਰਵਾਇਆ ਗਿਆ 3 ਰੋਜ਼ਾ ਸੂਬਾ ਪੱਧਰੀ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋ ਗਿਆ, ਜਦਕਿ BLOs ਅਤੇ BLO ਸੁਪਰਵਾਈਜ਼ਰਾਂ ਲਈ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰਗਤੀ ਅਧੀਨ ਹੈ। ਚੋਣ ਸਮੱਗਰੀ ਦੀ ਛਪਾਈ ਦਾ ਕੰਮ ਜਾਰੀ ਹੈ ਤੇ ਘਰ ਘਰ ਜਾ ਕੇ ਤਸਦੀਕ ਕਰਨ ਸਬੰਧੀ ਗੇਟ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਚੋਣ ਕਮਿਸ਼ਨਰ ਨੇ ਸਾਰੇ DOs ਨੂੰ ਵੋਟਰ ਸੂਚੀਆਂ ਦੀ ਸਟੀਕਤਾ, ਸੰਪੂਰਨਤਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਹਰੇਕ ਜ਼ਿਲ੍ਹੇ ਦੀ ਫੀਲਡ ਮਸ਼ੀਨਰੀ ਦੀਆਂ ਤਿਆਰੀਆਂ ਅਤੇ ਲਾਗੂਕਰਨ ਪ੍ਰੋਟੋਕਾਲ ਦੀ ਸਮੀਖਿਆ ਕੀਤੀ। ਡਿਪਟੀ ਚੋਣ ਕਮਿਸ਼ਨਰ ਪੰਜਾਬ ਦੇ 3 ਰੋਜ਼ਾ ਦੌਰੇ ਦੌਰਾਨ ਅਗਲੇ 2 ਦਿਨਾਂ 'ਚ ਹੋਰਨਾਂ ਜ਼ਿਲ੍ਹਿਆਂ ਨੂੰ ਵੀ ਕਵਰ ਕਰਨਗੇ। ਉਧਰ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੇ ਹਿੱਸੇ ਵਜੋਂ ਗਣਨਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਅਤੇ 14 ਜੁਲਾਈ ਤੱਕ ਜਾਰੀ ਰਹੇਗਾ। ਜਾਗਰੂਕਤਾ ਪੈਦਾ ਕਰਨ ਤੇ ਸੋਧ ਪ੍ਰਕਿਰਿਆ 'ਚ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼ਹਿਰ ਭਰ ਵਿਚ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ। ਅੱਜ 200 ਤੋਂ ਵੱਧ ਆਂਗਨਵਾੜੀ ਵਰਕਰਾਂ ਅਤੇ ਸਿਵਲ ਡਿਫੈਂਸ ਵਲੰਟੀਅਰਸ ਦੀ ਭਾਗੀਦਾਰੀ ਨਾਲ ਸੁਖਨਾ ਝੀਲ ਤੇ ਇਕ ਵਾਕਾਥੋਨ ਕਰਵਾਈ ਗਈ। ਭਾਗੀਦਾਰਾਂ ਨੇ SIR ਚੰਡੀਗੜ੍ਹ ਹੈ ਤਿਆਰ ਦਾ ਨਾਰਾ ਲਗਾਇਆ। ਵਲੰਟੀਅਰਸ ਨੇ ਲੋਕਾਂ ਨਾਲ ਗੱਲਬਾਤ ਕਰਕੇ SIR ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਸਾਰੇ ਯੋਗ ਨਾਗਰਿਕਾਂ ਨੂੰ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ 'ਚ ਸਰਗਰਮੀ ਨਾਲ ਹਿੱਸਾ ਲੈਣ ਤੇ ਇੱਕ ਪਾਰਦਰਸ਼ੀ, ਸਮਾਵੇਸ਼ੀ ਅਤੇ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਵਿਚ ਆਵਾਰਾ ਕੁੱਤਿਆਂ ਦੇ ਹਮਲੇ ਤੋਂ ਬਾਅਦ 8 ਸਾਲਾ ਬੱਚੀ ਦੀ ਮੌਤ ਹੋਣ ਦੀ ਘਟਨਾ ਦਾ ਆਪਣੇ ਪੱਧਰ ਤੇ ਨੋਟਿਸ ਲਿਆ। ਜ਼ਿਕਰਯੋਗ ਹੈ ਕਿ ਆਪਣੇ ਘਰ ਦੇ ਬਾਹਰ ਖੇਡਦਿਆਂ ਬੱਚੀ ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਸਥਾਨਕ ਲੋਕਾਂ ਨੇ ਉਸਨੂੰ ਬਚਾਇਆ ਅਤੇ ਚੰਡੀਗੜ੍ਹ ਦੇ PGI ਹਸਪਤਾਲ ਲੈ ਗਏ, ਪਰ ਰਸਤੇ ਵਿਚ ਉਸਦੀ ਮੌਤ ਹੋ ਗਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ 2 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਦੀ ਵੇਰਵੇ ਸਮੇਤ ਰਿਪੋਰਟ ਮੰਗੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਆਯੁਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ 'ਚ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਸ਼ਾਨਦਾਰ ਜਸ਼ਨ ਲਈ ਰਸਮੀ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਆਯੁਸ਼ ਮੰਤਰੀ ਪ੍ਰਤਾਪ ਰਾਓ ਜਾਧਵ ਨੇ ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੋਲਕਾਤਾ ਦੇ ਰੈੱਡ ਰੋਡ 'ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ 45 ਮਿੰਟ ਦਾ ਯੋਗ ਪ੍ਰੋਟੋਕਾਲ ਆਯੋਜਿਤ ਕੀਤਾ ਜਾਵੇਗਾ।
1: इस वर्ष देश भर में 100 प्रतिष्ठित एवं आइकॉनिक स्थलों पर IDY 2026 के विशेष आयोजन किए जा रहे हैं। यह पहल भारत की सांस्कृतिक विरासत, ऐतिहासिक धरोहरों और योग परंपरा को एक साथ जोड़ते हुए योग को एक व्यापक राष्ट्रीय उत्सव का स्वरूप प्रदान करेगी।
0: ਭਾਰਤੀ ਫੌਜ ਦੀ ਵਜਰ ਕੋਰ ਨੇ ਦੇਸ਼ ਵਾਸੀਆਂ ਨੂੰ ਫਿਰੋਜ਼ਪੁਰ ਦੇ ਗੁਰਦੁਆਰਾ ਸਾਰਾਗੜੀ ਸਾਹਿਬ, ਹੁਸੈਨੀਵਾਲਾ ਯਾਦਗਾਰ ਤੇ ਫਿਰੋਜ਼ਪੁਰ ਕਿਲ੍ਹੇ ਦੀਆਂ ਜੰਗੀ ਦੀਵਾਰਾਂ ਤੇ ਤਰਨ ਤਾਰਨ ਦੇ ਖੇਮਕਰਨ ਕਸਬੇ 'ਚ ਆਸਲ ਉਤਾਰ ਦੇ ਦਰਸ਼ਨ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਪਾਕਿਸਤਾਨੀ ਟੈਂਕਾਂ ਦੇ ਕਬਰਿਸਤਾਨ ਵਜੋਂ ਮਸ਼ਹੂਰ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਰਖਵਾਲਿਆਂ ਵਜੋਂ ਜਾਣੀ ਜਾਂਦੀ ਵਜਰ ਕੋਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਇਨ੍ਹਾਂ ਥਾਵਾਂ ਨੂੰ ਸ਼ੌਰਿਆ ਧਰੋਹਰ ਯਾਨੀ ਬਹਾਦਰੀ ਦੀ ਵਿਰਾਸਤ ਕਰਾਰ ਦਿੱਤਾ ਅਤੇ ਲੋਕਾਂ ਨੂੰ ਪੰਜਾਬ ਦੀ ਮਾਣ ਦੀ ਸਰਹੱਦ ਦੇਖਣ ਲਈ ਸੱਦਾ ਦਿੱਤਾ। ਇਨ੍ਹਾਂ ਸਾਰੀਆਂ ਥਾਵਾਂ ਦਾ ਇਤਿਹਾਸਕ ਮਹੱਤਵ ਹੈ, ਜੋ 1965 ਦੀ ਭਾਰਤ ਪਾਕਿਸਤਾਨ ਜੰਗ 'ਚ ਭਾਰਤੀ ਜਵਾਨਾਂ ਦੀ ਬਹਾਦਰੀ, 1897 'ਚ ਸਾਰਾਗੜੀ ਵਿਚ ਬ੍ਰਿਟਿਸ਼ ਭਾਰਤ ਸਿੱਖ ਸੈਨਿਕਾਂ ਅਤੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਦਾ ਵਰਣਨ ਕਰਦੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਘ ਲੋਕ ਸੇਵਾ ਕਮਿਸ਼ਨ UPSC ਪ੍ਰੀਖਿਆ 2025 ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਵਧਦੀ ਤਾਕਤ ਤੇ ਸੂਬੇ ਦੇ ਨੌਜਵਾਨਾਂ ਦੀ ਅਥਾਹ ਸੰਭਾਵਨਾ ਨੂੰ ਦਰਸਾਉਂਦੀ ਹੈ। ਪ੍ਰੀਖਿਆਵਾਂ 'ਚ ਕੁੜੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਮਹਿਲਾ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਪ੍ਰਤੀਕ ਨੇ ਤੇ ਇਸ ਗੱਲ ਦਾ ਸਬੂਤ ਨੇ ਕਿ ਬਰਾਬਰ ਮੌਕੇ ਧੀਆਂ ਨੂੰ ਹਰ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਦੇ ਯੋਗ ਬਣਾਉਂਦੇ ਨੇ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਨਫਰੰਸ ਕੀਤੀ। ਉਨ੍ਹਾਂ ਗਊਧਨ ਦੀ ਸੰਭਾਲ ਤੇ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਊਆਂ ਦੀ ਸੰਭਾਲ ਤੇ ਉਨ੍ਹਾਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਪਸ਼ੂਆਂ ਨੂੰ ਸੜਕਾਂ ਤੇ ਛੱਡਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਘਣੀਵਾਲ ਵਿਖੇ ਖੇਤ ਬਚਾਓ ਅਭਿਆਨ ਤਹਿਤ ਅੱਜ 1 ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਫਸਲ ਵਿਗਿਆਨ ਬਾਰੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਸਿੰਘ

0: ਨੇ ਕਿਸਾਨਾਂ ਨੂੰ ਖੇਤੀ ਦੀ ਲਾਗਤ ਘਟਾਉਣ ਤੇ ਜ਼ਮੀਨ ਦੀ ਸਿਹਤ ਸੁਧਾਰਨ ਵਾਸਤੇ ਰੂੜੀ ਫਸਲੀ ਰਹਿੰਦ ਖੂੰਹਦ ਜੀਵਾਣੂ ਖਾਦਾਂ ਅਤੇ ਜੈਵਿਕ ਖਾਦ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੋਰਨਾਂ ਮਾਹਰਾਂ ਨੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਉੱਦਮੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮਿਸ਼ਨ ਕਲੀਨ ਤਹਿਤ ਬਠਿੰਡਾ ਨਗਰ ਨਿਗਮ ਦੀਆਂ ਟੀਮਾਂ ਨੇ ਅੱਜ ਸ਼ਹਿਰ ਦੇ ਵੱਖ ਵੱਖ ਪੰਪਿੰਗ ਸਟੇਸ਼ਨਾਂ ਤੇ ਲੱਗੀਆਂ ਮੋਟਰਾਂ ਦੀ ਜਾਂਚ ਤੇ ਮੁਰੰਮਤ ਕੀਤੀ। ਨਗਰ ਨਿਗਮ ਦੇ ਕਮਿਸ਼ਨਰ ਲਵਜੀਤ ਕਲਸੀ ਨੇ ਦੱਸਿਆ ਕਿ ਇਹ ਮੋਟਰਾਂ ਮੀਂਹ ਪੈਣ ਤੋਂ ਬਾਅਦ ਨੀਵੇਂ ਇਲਾਕਿਆਂ ਚ ਇਕੱਠੇ ਹੋਏ ਬਰਸਾਤੀ ਪਾਣੀ ਨੂੰ ਕੁਝ ਘੰਟਿਆਂ ਚ ਬਾਹਰ ਕੱਢ ਦਿੰਦੀਆਂ ਨੇ। ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਵੱਲੋਂ ਲੋਕਾਂ ਨੂੰ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ। ਟੀਮਾਂ ਵੱਲੋਂ ਅਜੀਤ ਰੋਡ ਅਤੇ ਜਨਤਾ ਨਗਰ ਵਿਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਸੋਈ ਦੇ ਗਿੱਲੇ ਕੂੜੇ ਨੂੰ ਵੱਖ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦੇਣ। ਇਸੇ ਦੌਰਾਨ ਏਮਜ਼ ਬਠਿੰਡਾ ਦੇ ਸਫ਼ਾਈ ਕਰਮਚਾਰੀਆਂ ਲਈ ਵੀ ਜਾਗਰੂਕਤਾ ਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ। ਜਲੰਧਰ ਵਿਖੇ ਪਠਾਨਕੋਟ ਸੜਕ ਤੇ ਅੱਜ ਸਵੇਰੇ ਹੋਏ ਇੱਕ ਸੜਕ ਹਾਦਸੇ ਵਿੱਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੂਜੀ ਧੀ ਗੰਭੀਰ ਜ਼ਖਮੀ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਅਣਪਛਾਤੀ ਬੱਸ ਨੇ ਇੱਕ ਮੋਟਰ ਰੇਹੜੀ ਨੂੰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਹਾਦਸੇ ਵਾਲੀ ਥਾਂ ਤੋਂ ਬੱਸ ਲੈ ਕੇ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਅਖੀਰੀ ਜਾਂਚ ਕਰ ਰਹੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰ ਵੱਲੋਂ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ। ਪੰਜਾਬ ਚ ਵਿਸ਼ੇਸ਼ ਤੀਬਰ ਸੋ 2026 ਤਹਿਤ ਘਰ ਘਰ ਗੰਨਾ 25 ਜੂਨ ਤੋਂ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ SIR ਦੇ ਹਿੱਸੇ ਵਜੋਂ ਗੰਨਾ ਦਾ ਗੇੜ ਅੱਜ ਤੋਂ ਸ਼ੁਰੂ ਹੋਇਆ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੂਪਨਗਰ ਜ਼ਿਲ੍ਹੇ ਚ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ 8 ਸਾਲਾ ਬੱਚੀ ਦੀ ਮੌਤ ਹੋਣ ਦਾ ਆਪਣੇ ਪੱਧਰ ਤੇ ਨੋਟਿਸ ਲਿਆ ਤੇ ਜਲੰਧਰ ਚ ਪਠਾਨਕੋਟ ਸੜਕ ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਚ ਮਾਂ ਦੀ ਸਮੇਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੂਜੀ ਦੀ ਗੰਭੀਰ ਜ਼ਖਮੀ। ਇਸੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
1: ਦਾਦੂ ਹੁੰਦਾ ਹੈ
2: ਟੈਂਜਰੀਨ, ਬਹੁਤ ਮਿੱਠਾ ਹੁੰਦਾ ਹੈ, ਤੋੜੀ ਨਾ। ਹਾਂ, ਫ੍ਰੀ ਫੋਰਨ ਟ੍ਰਿਪ ਲਿੰਕ ਤੇ ਕਲਿੱਕ ਕਰੋ, ਹੁਣੇ ਕਰਦਾ।
1: ਦਾਦੂ ਰੁਕੋ, ਲਿੰਕ ਤੇ ਕਲਿੱਕ ਨਾ ਕਰਨਾ।
2: ਕਿਉਂ?
1: ਇਹ SMS ਸਕੈਮ ਹੈ, ਕਲਿੱਕ ਕਰੋਗੇ ਤਾਂ ਤੁਹਾਡੇ ਬੈਂਕ ਡਿਟੇਲਸ ਹੋਣਗੇ ਚੋਰੀ।
2: ਓ ਥੈਂਕਸ ਗੱਪੂ, ਬਚਾ ਲਿਆ। ਹਾਂ, ਆ ਲੈ ਤੇਰੀ ਸਮਝਦਾਰੀ ਦਾ ਫਲ।
3: RBI ਕਹਿੰਦਾ ਹੈ ਸਮਾਰਟ ਬਣੋ, ਕੂਲ ਰਹੋ।
4: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 6:31 ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ।

ਆਕਾਸ਼ਵਾਣੀ FM ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 16 ਜੂਨ, ਦਿਨ ਮੰਗਲਵਾਰ, ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ। ਕਹਾਣੀਕਾਰ ਹੋਣਗੇ ਸੰਤੋਖ ਸਿੰਘ ਧੀਰ, ਕਹਾਣੀ ਸਾਂਝੀ ਕੰਧ।

0: वाचक संपादन मनदीप कौर, सुसुरना ना पुलना, मिति 16 जून, दिन मंगलवार, सवेरे 7 बजे, प्रोग्राम सजरी सवेर दे तहत, हफ्ता वरी सिलसिला हड बीतियां जग बीतियां।
1: ਨੌਜਵਾਨ ਸਰੋਤਿਓ, ਅਸੀਂ ਤੁਹਾਡੀ ਜਾਣਕਾਰੀ ਅਤੇ ਮਨੋਰੰਜਨ ਦੇ ਨਾਲ ਨਾਲ ਤੁਹਾਡੀ ਸਿਹਤ ਦਾ ਵੀ ਖੂਬ ਖਿਆਲ ਰੱਖਦੇ ਹਾਂ ਤੇ ਉਸੇ ਲੜੀ ਦੇ ਤਹਿਤ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਹੱਡੀਆਂ ਦੇ ਮਾਹਰ ਡਾਕਟਰ ਮੋਹਿਤ ਗਰਗ ਹੋਰਾਂ ਦੇ ਨਾਲ, ਜਿਹੜੇ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ ਖੇਡਾਂ ਦੌਰਾਨ ਹੁੰਦੀਆਂ ਇੰਜਰੀਜ਼ ਕਹਿ ਲਓ, ਦੁਰਘਟਨਾਵਾਂ ਕਹਿ ਲਓ, ਵੱਜਣ ਵਾਲੀਆਂ ਸੱਟਾਂ ਕਹਿ ਲਓ, ਉਹਨਾਂ ਬਾਬਤ ਅੱਜ ਸਾਨੂੰ ਜਾਣਕਾਰੀ ਦੇਣਗੇ। ਤੇ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਚ।
2: ਸਤਿ ਸ੍ਰੀ ਅਕਾਲ ਜੀ।
1: ਡਾਕਟਰ ਸਾਹਿਬ, ਕਿਸ ਤਰ੍ਹਾਂ ਦੀਆਂ ਇਹ ਸੱਟਾਂ ਨੇ ਜਿਹੜੀ ਕਿ ਖੇਡਾਂ ਦੌਰਾਨ ਵੱਜਦੀਆਂ ਨੇ, ਖਾਸ ਤੌਰ ਤੇ ਜਿਹੜੀਆਂ ਕਿ ਜੁਆਇੰਟਸ ਸਾਡੇ ਜੋੜਾਂ ਦੇ ਨਾਲ ਜਾਂ ਹੱਡੀਆਂ ਦੇ ਨਾਲ ਸੰਬੰਧਿਤ ਹੈ, ਜਿਨ੍ਹਾਂ ਚ ਅਸੀਂ ਆਮ ਗਿਣ ਲੈਂਦੇ ਹਾਂ ਕਿ ਮੋਚ ਹੋ ਗਈ ਆਉਣੀ ਜਾਂ ਕਿਸੇ ਹੱਡੀ ਦਾ ਟੁੱਟ ਜਾਣਾ, ਫ੍ਰੈਕਚਰ ਹੋ ਗਿਆ, ਤੇ ਉਸ ਤੋਂ ਬਾਅਦ ਵੀ ਤੁਹਾਡੇ ਕੋਲੇ ਖਿਡਾਰੀ ਜਦੋਂ ਆਉਂਦੇ ਆ, ਨੌਜਵਾਨ ਸਾਥੀ, ਤਾਂ ਉਹ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇ ਨਾਲ ਆਉਂਦੇ ਆ, ਕੀ ਕੀ ਸਮੱਸਿਆਵਾਂ ਲੈ ਕੇ ਆਉਂਦੇ?
2: ਦੇਖੋ, ਜੇ ਆਪਾਂ ਖੇਡਾਂ ਦੇ ਵਿੱਚ ਲੱਗਣ ਵਾਲੀਆਂ ਸੱਟਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਸੱਟਾਂ ਹੁੰਦੀਆਂ ਉਹ ਗੇਮ ਦੇ ਮੁਤਾਬਿਕ ਹੁੰਦੀਆਂ। ਮੰਨ ਲਓ, ਜੇਕਰ ਆਪਾਂ ਜਿਹੜੀ ਆਪਣੇ ਏਰੀਆ 'ਚ ਜ਼ਿਆਦਾ ਹੈਗੀ ਹੈ ਕਬੱਡੀ ਦੀ ਗੱਲ ਕਰੀਏ, ਕਬੱਡੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ, ਕਬੱਡੀ ਦੇ ਟੂਰਨਾਮੈਂਟ ਕਾਫੀ ਜ਼ਿਆਦਾ ਹੁੰਦੇ ਹੈ, ਤਾਂ ਕਬੱਡੀ ਦੇ ਵਿੱਚ ਜਿਹੜੀ ਆਮ ਤੌਰ 'ਤੇ ਸੱਟਾਂ ਵੱਜਦੀਆਂ ਨੇ ਉਹ 2 ਤਰ੍ਹਾਂ ਦੀਆਂ ਹੁੰਦੀਆਂ, ਇੱਕ ਤਾਂ ਗੋਡੇ ਦੀਆਂ ਸੱਟਾਂ ਅਤੇ ਇੱਕ ਮੋਢੇ ਦੇ ਜੋੜ ਦੀਆਂ ਸੱਟਾਂ। ਜਾਂ ਤਾਂ ਉਹਨਾਂ ਦਾ ਗੋਡੇ ਦਾ ਜੋੜ ਹਿੱਲ ਜਾਂਦਾ ਜਾਂ ਮੋਢੇ ਦਾ ਜੋੜ ਹਿੱਲ ਜਾਂਦਾ, ਤਾਂ ਉਹ ਇਹ ਦੋਨੇ ਦਿੱਕਤਾਂ ਕਰਕੇ ਹੀ ਆਪਣੇ ਕੋਲ ਆਉਂਦੇ ਹੈ। ਜੇ ਆਪਾਂ ਗੱਲ ਕਰੀਏ ਹਾਕੀ ਦੀ, ਜਿਵੇਂ ਹੁਣ ਆਪਣਾ ਓਲੰਪਿਕਸ ਵੀ ਹਾਕੀ ਦੀ ਟੀਮ ਨੇ ਕਾਫੀ ਮੈਡਲ ਜਿੱਤਿਆ, ਤਾਂ ਹਾਕੀ ਦੇ ਵਿੱਚ ਜਿਹੜੀਆਂ ਇੰਜਰੀਆਂ ਹੁੰਦੀਆਂ ਜਾਂ ਤਾਂ ਉਹ ਗਿੱਟੇ ਦੇ ਜੋੜ ਦੀਆਂ ਹੁੰਦੀਆਂ ਜਾਂ ਗੋਡੇ ਦੇ ਜੋੜ ਦੀਆਂ ਹੁੰਦੀਆਂ। ਜੇ ਆਪਾਂ ਕ੍ਰਿਕਟ ਦੀ ਗੱਲ ਕਰੀਏ, ਆਪਾਂ ਕ੍ਰਿਕਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਵੇਂ ਕਿ ਕੈਚ ਫੜਦੇ ਹੋਏ ਹੱਥ 'ਤੇ ਇੰਜਰੀ ਬਹੁਤ ਜ਼ਿਆਦਾ ਹੁੰਦੀ ਹੈ, ਉਂਗਲੀ ਦੀ ਇੰਜਰੀ ਬਹੁਤ ਜ਼ਿਆਦਾ ਹੁੰਦੀ ਹੈ, ਜਾਂ ਜਿਹੜੇ ਬੋਲਰ ਹੁੰਦੇ ਆ ਕਈ ਵਾਰ ਗਲਤ ਜ਼ੋਰ ਲਗਾਉਂਦੇ ਬੋਲ ਪਾਉਂਦੇ ਆ ਤਾਂ ਸ਼ੋਲਡਰ ਦੀਆਂ, ਮੋਢੇ ਦੀਆਂ ਇੰਜਰੀਆਂ ਕਾਫੀ ਜ਼ਿਆਦਾ ਹੋ ਜਾਂਦੀਆਂ ਨੇ। ਜਾਂ ਫਿਰ ਉਹ ਕੋਈ ਖੇਡਦੇ ਮਤਲਬ ਭੱਜਦੇ ਟਾਈਮ ਬੋਲ ਰੋਕਦੇ ਟਾਈਮ ਗਿਰ ਜਾਂਦੇ ਆ, ਤਾਂ ਉਸ ਟਾਈਮ ਉਹ ਗਿਰਨ ਦੇ ਮੁਤਾਬਿਕ ਕਿਤੇ ਵੀ ਇੰਜਰੀ ਹੋ ਸਕਦੀ ਹੈ।
1: ਤੇ ਡਾਕਟਰ ਸਾਹਿਬ, ਅੱਜ ਕੱਲ੍ਹ ਸ਼ਹਿਰ ਦੇ ਨੌਜਵਾਨ ਜਿਹੜੇ ਕਿ ਕੋਈ ਗੇਮ ਨਹੀਂ ਕਰਦੇ ਆ, ਪਰ ਅੱਜ ਕੱਲ੍ਹ ਉਹਨਾਂ ਦਾ ਜਿਮ ਜਾਣ ਦਾ ਸ਼ੌਂਕ ਜਿਹੜਾ ਬੜਾ ਰਹਿੰਦਾ ਹੈਗਾ, ਉੱਥੇ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਦਿੱਕਤਾਂ ਆ ਸਕਦੀਆਂ, ਕਿਸ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਜਾਂ ਕਹਿ ਲਈਏ ਕਿ ਪ੍ਰੋਬਲਮਸ, ਮੁਸ਼ਕਲਾਂ ਉਹਨਾਂ ਨੂੰ ਆ ਜਾਂਦੀਆਂ ਕਸਰਤ ਕਰਦੇ ਸਮੇਂ?
2: ਜਿਮ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਮ ਦੇ ਵਿੱਚ ਅਸੀਂ ਜਿਹੜੀਆਂ ਮੇਨ ਸੱਟਾਂ ਦੇਖਦੇ ਹਾਂ ਉਹ ਮੇਨਲੀ ਇਹੀ ਹੁੰਦਾ ਕਿ ਜਿਹੜਾ ਬੰਦਾ ਜਿਮ ਕਰ ਰਿਹਾ ਹੁੰਦਾ ਜਾਂ ਪਲੇਅਰ ਹੁੰਦਾ ਜਾਂ ਖਿਡਾਰੀ ਕੋਈ ਵੀ ਹੁੰਦਾ, ਤਾਂ ਉਹ ਜਦੋਂ ਆਪਦੀ ਕਪੈਸਿਟੀ ਤੋਂ ਜ਼ਿਆਦਾ ਇੱਕਦਮ ਵੇਟ ਚੱਕ ਲੈਂਦਾ ਤਾਂ ਉਹਦੀ ਜਿਹੜੀ ਮਸਲ ਹੈ ਉਹ ਉਨਾ ਵੇਟ ਨਹੀਂ ਲੈ ਪਾਉਂਦੀ, ਤਾਂ ਉਹਦੀ ਮਸਲ ਇੰਜਰੀ ਹੋ ਜਾਂਦੀ ਹੈ। ਤਾਂ ਉਹ ਮੋਸਟਲੀ ਜਿਹੜੇ ਆਪਣੇ ਕੋਲ ਆਉਂਦੇ ਆ ਜਾਂ ਤਾਂ ਬੈਕ ਮਸਲਸ ਦੀ ਹੁੰਦੀ ਹੈ ਕਿ ਇੱਕਦਮ ਬਹੁਤ ਜ਼ਿਆਦਾ ਹੈਵੀ ਵੇਟ ਚੱਕ ਲਿਆ ਤੇ ਉਹਦੀ ਜਿਹੜੀ ਬੈਕ ਦੀ ਮਸਲਸ ਹੈ ਜਾਂ ਡਿਸਕ ਹੈ ਉਹ ਖਰਾਬ ਹੋ ਗਈ, ਜਾਂ ਫਿਰ ਉਹਨਾਂ ਦੇ ਜਿਵੇਂ ਸ਼ੋਲਡਰ ਦੀਆਂ ਮਸਲ ਹੁੰਦੀਆਂ ਚੈਸਟ ਵਾਲੀਆਂ, ਜਦੋਂ ਉਹ ਇੱਕਦਮ ਬਹੁਤ ਜ਼ਿਆਦਾ ਹੈਵੀ ਰੋਡ ਲਿਫਟ ਕਰਦੇ ਆ ਤਾਂ ਉਹਦੇ ਨਾਲ ਉਹਨਾਂ ਦੀਆਂ ਸ਼ੋਲਡਰ ਮਸਲ ਦੀ ਇੰਜਰੀ ਹੋ ਜਾਂਦੀ ਹੈ।
1: ਕਈ ਜਿਹੜੇ ਸਾਥੀ ਹੁੰਦੇ ਆ ਇਹਨਾਂ ਸੱਟਾਂ ਨੂੰ ਗੋਲਦੇ ਨੀਗੇ ਤੇ ਫਿਰ ਇਹ ਚਿਰਸਥਾਈ ਜਿਹੜੀਆਂ ਸੱਟਾਂ ਬਣ ਜਾਂਦੀਆਂ ਨੇ ਜਾਂ ਇਹ ਪ੍ਰੋਬਲਮਸ ਕ੍ਰੋਨਿਕ ਜਿਹੜੀਆਂ ਪ੍ਰੋਬਲਮਸ ਆ ਉਹਨਾਂ 'ਚ ਤਬਦੀਲ ਹੋ ਜਾਂਦੀਆਂ ਨੇ, ਉਹ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨਹੀਂ ਗੋਲਦੇ ਪਰ ਉਹਨਾਂ ਦੇ ਲੱਛਣ ਜਿਹੜੇ ਉਹ ਸ਼ੁਰੂਆਤੀ ਤੌਰ 'ਤੇ ਉਹਨਾਂ ਨੂੰ ਦਿਸਦੇ ਜ਼ਰੂਰ ਨੇ, ਇਹ ਸਮੱਸਿਆਵਾਂ ਦਾ ਨਾਂ ਲੈ ਕੇ ਉਹਨਾਂ ਦੇ ਜਿਹੜੇ ਲੱਛਣ ਹੈ ਇਹਨਾਂ ਸਾਰੇ ਹੀ ਸਮੱਸਿਆਵਾਂ ਦੇ ਲੱਛਣ ਵੀ ਸਾਨੂੰ ਦੱਸੋ ਕਿ ਕਿਵੇਂ ਸਾਨੂੰ ਪਤਾ ਲੱਗ ਸਕਦਾ ਕਿ ਹੁਣ ਸਾਨੂੰ ਡਾਕਟਰ ਕੋਲ ਜਾਣਾ ਜ਼ਰੂਰੀ ਹੋ ਗਿਆ।
2: ਦੇਖੋ, ਇਹ ਹੈ ਜਦੋਂ ਵੀ ਆਪਾਂ ਨੂੰ ਕੋਈ ਵੀ ਗੇਮ ਖੇਡਦੇ ਹਾਂ ਤਾਂ ਆਪਾਂ ਨੂੰ ਸੱਟਾਂ ਲੱਗਦੀਆਂ ਨੇ, ਪਰ ਜ਼ਿਆਦਾਤਰ ਖਿਡਾਰੀ ਕੀ ਕਰਦੇ ਆ ਕਿਉਂਕਿ ਉਦੋਂ ਗਰਮ ਜੋਸ਼ੀ 'ਚ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਨਹੀਂ ਛੋਟੀ ਮੋਟੀ ਸੱਟ ਹੈ ਠੀਕ ਹੋ ਜਾਊਗੀ, ਤਾਂ ਉਹ ਕਈ ਵਾਰ ਇੱਕ ਅੱਧੀ ਪੇਨ ਕਿਲਰ ਖਾ ਕੇ ਜਾਂ ਥੋੜ੍ਹਾ ਬਹੁਤ ਆਈਸ ਵਗੈਰਾ ਲਗਾ ਕੇ ਹੀ ਜਾਂ ਸਪਰੇਅ ਵਗੈਰਾ ਕਰਕੇ ਹੀ ਆਪਣਾ ਕੰਮ ਚਲਾਉਂਦੇ ਰਹਿੰਦੇ ਆ, ਪਰ ਆਪਾਂ ਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਕਿ ਕਈ ਵਾਰ ਛੋਟੀ ਜਿਹੀ ਇੰਜਰੀ ਨਾਲ ਵੀ ਆਪਣੀ ਜਿਹੜੀ ਅੰਦਰੂਨੀ ਸੱਟ ਹੈ ਉਹ ਜ਼ਿਆਦਾ ਹੋ ਸਕਦੀ ਹੈ। ਤਾਂ ਉਹਦੇ ਵਿੱਚ ਇਹ ਹੈ ਕਿ ਜਦੋਂ ਵੀ ਆਪਾਂ ਨੂੰ ਲੱਗੇ ਕਿ ਜਿਵੇਂ ਅੱਜ ਆਪਾਂ ਗੇਮ ਖੇਲੀ, ਅੱਜ ਆਪਾਂ ਨੂੰ ਦਿੱਕਤ ਥੋੜ੍ਹੀ ਬਹੁਤ

0: ਤੇ ਆਪਾਂ 1-2 ਦਿਨ ਤਾਂ ਵੇਟ ਕਰ ਸਕਦੇ ਹਾਂ, ਪਰ ਜੇ ਆਪਣੀ ਪ੍ਰੋਬਲਮ 1-2 ਦਿਨ ਤੋਂ ਬਾਅਦ ਵੀ ਰਹਿੰਦੀ ਹੈ ਤਾਂ ਆਪਾਂ ਨੂੰ ਇੱਕ ਵਾਰੀ ਡਾਕਟਰ ਨੂੰ ਕੰਸਲਟ ਕਰਕੇ ਉਹਦਾ ਜਿਹੜਾ ਹੈਗਾ ਡਾਇਗਨੋਸਿਸ ਜ਼ਰੂਰ ਬਣਵਾ ਲੈਣਾ ਚਾਹੀਦਾ ਕਿ ਉਹ ਜਿਹੜੀ ਸੱਟ ਹੈਗੀ ਹੈ ਉਹ ਛੋਟੀ ਸੱਟ ਹੈ ਜਾਂ ਕੋਈ ਵੱਡੀ ਸੱਟ ਵੀ ਹੋ ਸਕਦੀ ਹੈ। ਤਾਂ ਉਹਦੇ ਲਈ ਕੀ ਹੁੰਦਾ ਕਿ ਡਾਕਟਰ ਐਗਜ਼ਾਮਿਨ ਕਰ ਲੈਂਦੇ ਆ, ਫਿਜ਼ੀਕਲੀ ਚੈੱਕ ਕਰ ਲੈਂਦੇ ਆ ਕਿ ਮਸਲਸ ਹੈ ਉਹ ਕੰਮ ਸਹੀ ਕਰ ਰਹੀ ਹੈ, ਜੇ ਕਿਤੇ ਕੋਈ ਡਾਊਟ ਹੁੰਦਾ ਤਾਂ ਐਕਸਰੇਜ਼ ਜਾਂ MRI ਕਰਕੇ ਆਪਾਂ ਉਹਨੂੰ ਕਨਫਰਮ ਵੀ ਕਰ ਸਕਦੇ ਹਾਂ।
1: ਬੜੀ ਵਾਰ ਇਸੇ ਗੱਲੋਂ ਹੀ ਸਾਥੀ ਜਿਹੜੇ ਆ ਉਹ ਚੱਲ ਜਾਂਦੇ ਨੇ, ਸੋਚਦੇ ਨੇ ਕਿ ਜਾਵਾਂਗੇ ਤਾਂ ਮਹਿੰਗੇ ਟੈਸਟ ਲਿਖ ਦਿੱਤੇ ਜਾਣਗੇ, ਐਕਸਰੇਜ਼ MRI ਜਿਹੜਾ ਹੈ ਉਹ ਬੇਲੋੜਾ ਵੀ ਕਈ ਵਾਰ ਲਿਖ ਦਿੱਤਾ ਜਾਊਗਾ, ਉਹ ਇਸ ਤਰ੍ਹਾਂ ਸੋਚ ਲੈਂਦੇ ਆ। ਉਸ ਬਾਰੇ ਸਾਥੀਆਂ ਨੂੰ ਕੀ ਕਹੋਗੇ, ਕਦੋਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਅਤੇ ਉਹਨਾਂ ਨੂੰ ਵੀ ਪਤਾ ਹੋਵੇ ਵੀ ਇਹ ਲੱਛਣ ਜਿਹੜੇ ਹੈ ਹੁਣ ਡਾਕਟਰ ਕੋਲ ਜਾਣਦੇ ਹੀ ਹੈ, ਜ਼ਰੂਰੀ ਹੈ?
0: ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਉਹਦੇ ਵਿੱਚ ਪਹਿਲਾਂ ਅਸੀਂ ਪਲੇਅਰ ਨੂੰ ਚੈੱਕ ਕਰਦੇ ਹਾਂ, ਉਹਦਾ ਐਗਜ਼ਾਮਿਨ ਕਰਦੇ ਹਾਂ ਕਿ ਉਹਦੀ ਜਿਹੜੀ ਸੋਜਿਸ਼ ਹੈ ਉਹ ਕਿੰਨੀ ਕੁ ਹੈ, ਉਹਨੂੰ ਦਰਦ ਕਿੰਨਾ ਕੁ ਹੈ, ਉਹਦੀ ਜਿਹੜੀ ਮੂਵਮੈਂਟ ਹੈ ਉਹਦੇ ਵਿੱਚ ਕਿੰਨੀ ਦਿੱਕਤ ਆ ਰਹੀ ਹੈ, ਫਿਰ ਹੀ ਉਸ ਤੋਂ ਬਾਅਦ ਅਸੀਂ ਡਿਸਾਈਡ ਕਰਦੇ ਹਾਂ ਵੀ ਉਹਨੂੰ ਇਕੱਲੀ ਮੈਡੀਸਿਨ ਦੇਣੀ ਹੈ ਜਾਂ ਆਪਾਂ ਉਹਦਾ ਕੋਈ ਹੋਰ ਫਰਦਰ ਐਕਸਰੇ ਜਾਂ MRI ਕਰਵਾਉਣੇ ਹੈ। ਇਹ ਤੁਸੀਂ ਨਾ ਸੋਚੋ ਕਿ ਹਰ ਵਾਰ ਤੁਹਾਨੂੰ MRI ਹੀ ਕਰਵਾਉਣਾ ਪਏਗਾ, ਤੁਹਾਨੂੰ ਇੱਕ ਵਾਰ ਕੰਸਲਟ ਜ਼ਰੂਰ ਕਰ ਲੈਣਾ ਚਾਹੀਦਾ, ਕਿਉਂਕਿ ਜੇ ਮੇਰੀ ਗੱਲ ਕਰਾਂ ਤਾਂ ਜੇ ਮੇਰੇ ਕੋਲ 100 ਪਲੇਅਰ ਆਉਂਦੇ ਆ ਦਿਖਾਉਣ, ਤਾਂ ਇਹ ਮੰਨ ਕੇ ਚੱਲੋ ਵੀ 90 ਪਲੇਅਰ 'ਚ ਆਪਾਂ ਕੋਈ ਐਕਸਰੇ ਜਾਂ MRI ਨਹੀਂ ਕਰਾਉਂਦੇ। ਆਪਾਂ ਕਲੀਨਿਕਲੀ ਦੇਖ ਕੇ ਹੀ ਆਪਾਂ ਨੂੰ ਆਈਡੀਆ ਲੱਗ ਜਾਂਦਾ ਕਿ ਉਹਨੂੰ ਆਪਾਂ ਕਿਵੇਂ ਟ੍ਰੀਟਮੈਂਟ ਕਰਨਾ
1: ਜੀ। ਤੇ ਸਾਥੀਓ ਵਾਕਈ ਜੇਕਰ ਅਸੀਂ ਕਿਸੇ ਵੀ ਖੇਡ ਦੇ ਵਿੱਚ ਲੰਮੀ ਰੇਸ ਦਾ ਘੋੜਾ ਸਾਬਿਤ ਹੋਣਾ ਹੈ ਤੇ ਫਿਰ ਅਸੀਂ ਇਹ ਰਿਸਕ ਨਹੀਂ ਲੈ ਸਕਦੇ। ਸਾਥੀਓ ਗੇਮਸ ਦੇ ਵਿੱਚ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਸਟੇਟ ਤੋਂ ਬਾਅਦ ਨੈਸ਼ਨਲ, ਨੈਸ਼ਨਲ ਤੋਂ ਬਾਅਦ ਇੰਟਰਨੈਸ਼ਨਲ, ਜਿਵੇਂ ਕਿ ਓਲੰਪਿਕਸ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ, ਜੇਕਰ ਇਸ ਲੈਵਲ ਤੱਕ ਜਾਣਾ ਚਾਹੁੰਦੇ ਹੋ ਤਾਂ ਅਸੀਂ ਇਹਨਾਂ ਸਮੱਸਿਆਵਾਂ ਨੂੰ ਦਰਕਿਨਾਰ ਨਹੀਂ ਕਰ ਸਕਦੇ, ਇਹਨਾਂ ਪ੍ਰੋਬਲਮਸ ਨੂੰ ਦਰਕਿਨਾਰ ਅਸੀਂ ਬਿਲਕੁਲ ਵੀ ਨਹੀਂ ਕਰ ਸਕਦੇ। ਡਾਕਟਰ ਸਾਹਿਬ, ਤੁਸੀਂ ਵੱਖ ਵੱਖ ਖੇਡਾਂ ਦਾ ਨਾਂ ਲੈ ਕੇ ਵੱਖ ਵੱਖ ਪ੍ਰੋਬਲਮਸ ਜਿਹੜੀਆਂ ਉਹ ਦੱਸੀਆਂ ਨੇ, ਕੀ ਇਹਨਾਂ ਸਾਰੀਆਂ ਖੇਡਾਂ ਦੇ ਨਾਲ ਸੰਬੰਧਿਤ, ਸੱਟਾਂ ਵੱਜਣ ਦੇ ਨਾਲ ਸੰਬੰਧਿਤ ਜਿਹੜੇ ਕਾਰਨ ਨੇ, ਤੁਸੀਂ ਉਹਨਾਂ ਬਾਰੇ ਵੀ ਸਾਨੂੰ ਦੱਸ ਸਕਦੇ ਹੋ ਕਿ ਵੱਖ ਵੱਖ ਖੇਡਾਂ 'ਚ ਸੱਟਾਂ ਵੱਜਣ ਦੇ ਕਾਰਨ ਜਿਹੜੇ ਉਹ ਕੀ ਹੋ ਸਕਦੇ ਆ, ਕੀ ਲਾਪਰਵਾਹੀਆਂ ਖਿਡਾਰੀ ਕਰ ਜਾਂਦੇ?
0: ਦੇਖੋ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਜਿਹੜੀਆਂ ਸੱਟਾਂ ਹੈਗੀਆਂ ਨੇ ਉਹ ਕਈ ਵਾਰ ਤਾਂ ਆਪਣੇ ਕੰਟਰੋਲ 'ਚ ਨਹੀਂ ਹੁੰਦੀਆਂ। ਚਲੋ ਆਪਾਂ ਗੇਮ ਦੇ ਵਿੱਚ ਹੁੰਦੇ ਹਾਂ, ਗਰਮ ਜੋਸ਼ੀ ਦੇ ਵਿੱਚ ਹੁੰਦੀ ਹੈ, ਸੱਟ ਵੱਜ ਸਕਦੀ ਹੈ, ਪਰ ਬਹੁਤ ਵਾਰ ਸੱਟਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਬਚ ਸਕਦੇ ਹਾਂ। ਜਿਵੇਂ ਕਿ ਜੇ ਆਪਾਂ ਪ੍ਰੋਪਰ ਵਾਰਮ ਅਪ ਕਰਾਂਗੇ ਤਾਂ ਆਪਣੀ ਬੋਡੀ ਵਾਰਮ ਹੋਊਗੀ, ਤਾਂ ਉਹਦੇ ਨਾਲ ਕੀ ਹੋਊਗਾ ਕਿ ਆਪਣੇ ਇੰਜਰੀ ਦੇ ਚਾਂਸ ਘੱਟ ਹੋਣਗੇ। ਪਰ ਜੇ ਮੰਨ ਲਓ ਆਪਾਂ ਵਾਰਮ ਅਪ ਨਹੀਂ ਕੀਤਾ ਤੇ ਸਿੱਧੇ ਗੇਮ 'ਚ ਇੱਕਦਮ ਐਂਟਰ ਹੋ ਗਏ, ਤਾਂ ਉਸ ਟਾਈਮ ਆਪਣੀ ਬੋਡੀ ਇੰਨੀ ਗਰਮ ਨਹੀਂ ਹੁੰਦੀ, ਤਾਂ ਉਹਦੇ ਨਾਲ ਇੰਜਰੀ ਦਾ ਰਿਸਕ ਵੱਧ ਜਾਂਦਾ। ਬਾਕੀ ਜਿੰਨੇ ਆਪਣੇ ਪ੍ਰੋਟੈਕਸ਼ਨ ਨੇ, ਮੰਨ ਲਓ ਸਪੋਰਟਸ ਆਪਾਂ ਕਰਦੇ ਹਾਂ, ਆਪਣੇ ਸ਼ੂਜ਼ ਵਗੈਰਾ ਨੇ ਜਾਂ ਜਿਵੇਂ ਕ੍ਰਿਕਟ ਖੇਲਦੇ ਹਾਂ ਪੈਡਸ ਨੇ, ਹੈਲਮਟ ਨੇ, ਐਲਗਾਰਡ ਨੇ, ਉਹ ਸਾਰਾ ਆਪਣਾ ਪ੍ਰੋਪਰ ਜਿਹੜਾ ਸੇਫਟੀ ਇਕਵਿਪਮੈਂਟਸ ਹੈ ਉਹ ਪ੍ਰੋਪਰ ਯੂਜ਼ ਕਰਨਾ ਚਾਹੀਦਾ। ਉਹ ਇਹ ਨਹੀਂ ਹੈ ਕਿ ਆਪਾਂ ਯੂਜ਼ ਹੀ ਨਹੀਂ ਕਰਦੇ ਪਏ, ਜਾਂ ਆਪਾਂ ਯੂਜ਼ ਕਰਦੇ ਹਾਂ ਤਾਂ ਉਹਦੀ ਹਾਲਤ ਵਧੀਆ ਨਹੀਂ ਹੈ, ਆਪਾਂ ਕੋਈ ਸਸਤਾ ਖਰੀਦ ਲਿਆ ਜਿਹਦੀ ਕੁਆਲਿਟੀ ਵਧੀਆ ਨਹੀਂ ਹੈ, ਉਹ ਉਨੀ ਪ੍ਰੋਟੈਕਸ਼ਨ ਹੀ ਨਹੀਂ ਦੇ ਪਾ ਰਿਹਾ। ਮੰਨ ਲਓ ਆਪਾਂ ਹੈਲਮਟ ਲਗਾਇਆ ਹੀ ਨਹੀਂ, ਜਾਂ ਜੇ ਲਗਾਇਆ ਤਾਂ ਉਹ ਇੰਨਾ ਵੀਕ ਹੈ ਕਿ ਉਸਤੇ ਜੇ ਬਾਲ ਵੱਜੀ ਤਾਂ ਉਹ ਟੁੱਟ ਗਿਆ, ਤਾਂ ਉਸਦਾ ਕੋਈ ਫਾਇਦਾ ਨਹੀਂ ਹੈ। ਤਾਂ ਸੇਫਟੀ ਇਕਵਿਪਮੈਂਟਸ ਜਿਹੜੇ ਹੈਗੇ ਆ ਉਹ ਆਪਾਂ ਨੂੰ ਪ੍ਰੋਪਰ ਯੂਜ਼ ਕਰਨੇ ਚਾਹੀਦੇ ਹੈ। ਤੀਸਰੀ ਗੱਲ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ, ਟ੍ਰੇਨਿੰਗ ਦੀ। ਬਹੁਤ ਸਾਰੇ ਪਲੇਅਰਸ ਇਹੋ ਜਿਹੇ ਆ ਜਿਹੜੇ ਕੋਈ ਪ੍ਰੋਪਰ ਟ੍ਰੇਨਿੰਗ ਨਹੀਂ ਲੈਂਦੇ, ਉਹਨਾਂ ਦਾ ਕੋਈ ਪ੍ਰੋਪਰ ਕੋਚ ਨਹੀਂ ਹੁੰਦਾ, ਉਹ ਆਪਦੇ ਲੈਵਲ ਤੇ ਆਪਣੇ ਫਰੈਂਡਸ ਨਾਲ ਮਿਲ ਕੇ ਹੀ ਖੇਲਦੇ ਰਹਿੰਦੇ ਆ ਤੇ ਉਸੇ ਨੂੰ ਹੀ ਅੱਗੇ ਗੇਮ 'ਚ ਖੇਲਣ ਦੀ ਕੋਸ਼ਿਸ਼ ਕਰਦੇ ਆ। ਪਰ ਟ੍ਰੇਨਿੰਗ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ, ਉਹ ਜਿੰਨੀ ਤੁਸੀਂ ਟ੍ਰੇਨਿੰਗ ਦੇ ਨਾਲ ਖੇਲੋਗੇ ਉਹ ਤੁਹਾਨੂੰ ਹਰ ਚੀਜ਼ ਦੀ ਡਿਟੇਲ 'ਚ ਤੁਹਾਨੂੰ ਉਹਦੀ ਨੌਲੇਜ ਦਿੱਤੀ ਜਾਂਦੀ ਹੈ, ਤੁਹਾਨੂੰ ਸਿਖਾਇਆ ਜਾਂਦਾ, ਤਾਂ ਉਹਦੇ ਨਾਲ ਵੀ ਇੰਜਰੀ ਦੇ ਜਿਹੜੇ ਚਾਂਸਿਸ ਹੈ ਉਹ ਬਹੁਤ ਘੱਟ ਜਾਂਦੇ ਆ। ਤਾਂ ਇਸ ਲਈ ਟ੍ਰੇਨਿੰਗ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਸੇ ਵੀ ਗੇਮ ਦੇ ਵਿੱਚ।
1: ਡਾਕਟਰ ਸਾਹਿਬ, ਜਿਵੇਂ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ, ਕੋਚਿਸ ਦੀ ਗੱਲ ਕੀਤੀ, ਤਾਂ ਖੇਡ ਦੇ ਮੈਦਾਨ ਵੱਲ ਆਉਂਦੇ ਹਾਂ ਅਸੀਂ। ਉਦਾਹਰਨ ਦੇ ਤੌਰ 'ਤੇ ਆਮ ਹੀ ਕਹਿ ਦਿੱਤਾ ਜਾਂਦਾ, ਜੇਕਰ ਤੁਸੀਂ ਸੜਕ ਦੇ ਉੱਤੇ ਭੱਜਦੇ ਹੋ ਤਾਂ ਤੁਹਾਡੇ ਗੋਡਿਆਂ ਨੂੰ ਜਾਂ ਲਿਗਾਮੈਂਟ ਨੂੰ ਨੁਕਸਾਨ ਹੋ ਸਕਦਾ ਹੈਗਾ। ਇਸ ਤਰ੍ਹਾਂ ਇਸੇ ਐਗਜ਼ਾਮਪਲ ਵਾਂਗ ਵੱਖ ਵੱਖ ਜੋ ਕੋਰਟ ਨੇ, ਗਰਾਊਂਡ ਨੇ, ਪਿੱਚਿਸ ਨੇ, ਉਹਨਾਂ ਦੇ ਉੱਤੇ ਕਿਹੜੇ ਕਿਹੜੀਆਂ ਸਾਵਧਾਨੀਆਂ ਅਸੀਂ ਰੱਖਣੀਆਂ, ਉਹਨਾਂ ਬਾਰੇ ਵੀ ਅਸੀਂ ਜਾਣਨਾ ਚਾਹੁੰਦੇ ਹਾਂ।
0: ਦੇਖੋ ਤੁਸੀਂ ਬਹੁਤ ਵਧੀਆ ਗੱਲ ਕੀਤੀ ਰਨਿੰਗ ਦੀ ਗੱਲ ਕੀਤੀ, ਇਹ ਇਸ ਦੇ ਬਾਰੇ ਇਸ ਤੋਂ ਮੈਨੂੰ ਧਿਆਨ ਆਇਆ ਕਿ ਅੱਜ ਕੱਲ੍ਹ ਜਿਹੜਾ ਹੈਗਾ ਜਾਂ ਹਰ ਸਾਲ ਦੇ ਵਿੱਚ 2-3 ਵਾਰ ਇਸ ਤਰ੍ਹਾਂ ਹੁੰਦਾ ਕਿ ਸਾਡੇ ਕੋਲ ਲੋਕ ਆਉਂਦੇ ਆ ਜਾਂ ਲੜਕੇ ਆਉਂਦੇ ਆ, ਯੰਗ ਲੜਕੇ ਜਿਨ੍ਹਾਂ ਨੇ ਪੁਲਿਸ 'ਚ ਭਰਤੀ ਹੋਣਾ ਹੁੰਦਾ,
1: ਬਿਲਕੁਲ
0: ਪੁਲਿਸ 'ਚ ਭਰਤੀ ਹੋਣ ਲਈ ਉਹ ਰਨਿੰਗ ਸਟਾਰਟ ਕਰ ਦਿੰਦੇ ਆ ਤੇ ਉਹਨਾਂ ਨੂੰ ਬਿਲਕੁਲ ਆਈਡੀਆ ਨਹੀਂ ਹੁੰਦਾ, ਉਹ ਸੜਕ 'ਤੇ ਹੀ ਭੱਜਣਾ ਸਟਾਰਟ ਕਰ ਦਿੰਦੇ ਆ, ਕਈ ਵਾਰ ਉਹ ਪ੍ਰੋਪਰ ਸ਼ੂਜ਼ ਵੀ ਨਹੀਂ ਪਾਉਂਦੇ। ਤਾਂ ਜਦੋਂ ਆਪਾਂ ਇੱਕਦਮ ਉਹੀ ਜਿਵੇਂ ਆਪਾਂ ਗੱਲ ਕੀਤੀ ਕਿ ਜਿਹੜੀ ਟ੍ਰੇਨਿੰਗ ਹੈ ਜਾਂ ਵਾਰਮ ਅਪ ਨਹੀਂ ਕੀਤਾ, ਤਾਂ ਆਪਾਂ ਇੱਕਦਮ ਸੁਬਹਾ ਉੱਠੇ ਤੇ ਸਵੇਰੇ ਭੱਜਣਾ ਸ਼ੁਰੂ ਕਰਤਾ, 2-3 ਕਿਲੋਮੀਟਰ, 4 ਕਿਲੋਮੀਟਰ ਭੱਜਿਆ, ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੀ ਹੱਡੀਆਂ ਨੇ ਜਿਹੜੀਆਂ ਉਹ ਵੀਕ ਹੁੰਦੀਆਂ ਨੇ, ਤਾਂ ਇੱਕਦਮ ਉਹ ਇੰਨਾ ਲੋਡ ਨਹੀਂ ਲੈ ਪਾਉਂਦੀਆਂ। ਤਾਂ ਬਹੁਤ ਵਾਰ ਸਾਡੇ ਕੋਲੇ

0: ਨੇ, ਜਾਂ ਬਹੁਤ ਸਾਰੇ ਬੱਚੇ ਇਦਾਂ ਵੀ ਆਉਂਦੇ ਆ ਕਿ ਉਹਨਾਂ ਦੇ ਸਟ੍ਰੈਸ ਫ੍ਰੈਕਚਰ ਅਸੀਂ ਕਹਿੰਦੇ ਆ ਕਿ ਇੱਕਦਮ ਉਹਨਾਂ ਨੇ ਇੰਨੀ ਰਨਿੰਗ ਕਰ ਲਈ ਕਿ ਉਹਨਾਂ ਦੀ ਜਿਹੜੀ ਲੱਤ ਦੀ ਹੱਡੀ ਆ ਉਹ ਫ੍ਰੈਕਚਰ ਹੋ ਜਾਂਦੀ ਹੈ।
1: ਜੀ
0: ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣ ਲਈ ਇਹੀ ਹੈ ਕਿ ਆਪਾਂ ਕਦੇ ਵੀ ਜਿਹੜਾ ਹਾਰਡ ਟਰੈਕ ਹੈ, ਜਿਵੇਂ ਕਿ ਆਪਾਂ ਕਹਿ ਲਈਏ ਸੜਕ ਹੈ, ਉਸ ਤੇ ਕਦੇ ਵੀ ਨਹੀਂ ਭੱਜਣਾ ਹੁੰਦਾ। ਆਪਾਂ ਪ੍ਰੋਪਰ ਜਿਹੜਾ ਮਿੱਟੀ ਦਾ ਟਰੈਕ ਹੈ ਜਾਂ ਗਰਾਊਂਡਸ ਹੈ, ਉੱਥੇ ਜਿਹੜੇ ਰਨਿੰਗ ਲਈ ਬਣੇ ਹੁੰਦੇ ਹੈ, ਉਸ ਤੇ ਹਮੇਸ਼ਾ ਰਨਿੰਗ ਕਰਨੀ ਹੁੰਦੀ ਹੈ। ਪਲੱਸ ਆਪਾਂ ਜਿਹੜੇ ਆਪਣੇ ਸ਼ੂਜ਼ ਹੈ ਉਹ ਪ੍ਰੋਪਰ ਆਪਾਂ ਨੂੰ ਵੇਅਰ ਕਰਨੇ ਚਾਹੀਦੇ ਹੈ। ਤੀਸਰੀ ਗੱਲ ਇਹ ਹੈ ਕਿ ਆਪਾਂ ਜਿਹੜਾ ਨਾਲ ਕੋਈ ਸਪਲੀਮੈਂਟਸ ਹੈ ਉਹ ਵੀ ਆਪਾਂ ਨੂੰ ਲੈਣੇ ਚਾਹੀਦੇ ਹੈ, ਕਿਉਂਕਿ ਆਪਣੀ ਜਿਹੜੀ ਬੋਡੀ ਹੈ ਜਦੋਂ ਆਪਾਂ ਉਹਦੀ ਰਿਕੁਆਇਰਮੈਂਟ ਇੱਕਦਮ ਵਧਾਵਾਂਗੇ
1: ਜੀ
0: ਤਾਂ ਉਹਨੂੰ ਆਪਾਂ ਨੂੰ ਸਪਲੀਮੈਂਟਸ ਵੀ ਨਾਲ ਐਡ ਕਰਨੇ ਹੀ ਪੈਣਗੇ। ਉਹ
1: ਜੀ
0: ਸਪਲੀਮੈਂਟਸ ਲੈਣੇ ਬਹੁਤ ਜ਼ਰੂਰੀ ਹੈ, ਤੇ ਇਹ ਜਿੰਨਾ ਵੀ ਕੰਮ ਕਰਨਾ ਤੁਸੀਂ ਅੰਡਰ ਕਿਸੇ ਦੀ ਗਾਈਡੈਂਸ ਜਾਂ ਕਿਸੇ ਕੋਚ ਦੀ ਹੈਲਪ ਨਾਲ ਹੀ ਕਰਨਾ ਹੈ, ਕਿਉਂਕਿ ਪਹਿਲੇ ਦਿਨ ਤੋਂ ਜੇ ਤੁਸੀਂ ਕੋਸ਼ਿਸ਼ ਕਰੋਗੇ ਮੈਂ ਅੱਜ ਹੀ 5 ਕਿਲੋਮੀਟਰ ਭੱਜ ਲਾਂ ਜਾਂ 10 ਕਿਲੋਮੀਟਰ ਭੱਜ ਲਾਂ ਤਾਂ ਉਹਦੇ ਵਿੱਚ ਦਿੱਕਤਾਂ ਆਉਣੀਆਂ ਹੀ ਆਉਣੀਆਂ ਨੇ।
1: ਜੀ ਡਾਕਟਰ ਸਾਹਿਬ, ਤੁਸੀਂ ਸਹੀ ਕਿਹਾ, ਓਵਰ ਟ੍ਰੇਨਿੰਗ ਜਾਂ ਓਵਰ ਵੇਟ ਜਾਂ ਕਹਿ ਲਓ ਕਿ ਜੋਸ਼ ਚ ਆ ਕੇ ਵੱਧ ਕਰਨਾ ਆਪਣੀ ਕੈਪੈਸਿਟੀ ਤੋਂ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ। ਡਾਕਟਰ ਸਾਹਿਬ, ਤੁਸੀਂ ਸਮਾਜ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹੋ, ਖਿਡਾਰੀਆਂ ਦਾ ਖਿਆਲ ਰੱਖਦੇ ਹੋ, ਤੇ ਹੁਣ ਅਸੀਂ ਤੁਹਾਡਾ ਤੇ ਸਾਡੇ ਸਰੋਤਿਆਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹਾਂ। ਇੱਕ ਗੀਤ ਜਿਹੜਾ ਹੈ ਹੁਣ ਤੁਹਾਡੀ ਪਸੰਦ ਤੇ ਅਸੀਂ ਸਾਡੇ ਸਰੋਤਿਆਂ ਨੂੰ ਸੁਣਵਾਉਣਾ ਚਾਹਾਂਗੇ, ਕਿਹੜਾ ਗੀਤ ਸੁਣਨਾ ਚਾਹੋਗੇ ਸਰ?
0: ਦੇਖੋ, ਗੀਤ ਜਿਹੜੇ ਹੈਗੇ ਆ ਉਹ ਵੀ ਮੇਰੇ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਰਹੇ ਆ। ਜਦੋਂ ਅਸੀਂ ਡਾਕਟਰੀ ਕਰਦੇ ਸੀ ਤਾਂ ਜਦੋਂ ਵੀ ਅਸੀਂ ਥੱਕ ਜਾਂਦੇ ਸੀ, ਅਸੀਂ ਸੰਗੀਤ ਨਾਲ ਹੀ ਆਪਦਾ ਮਨ ਜਿਹੜਾ ਹੈਗਾ ਐਂਟਰਟੇਨਮੈਂਟ ਕਰਦੇ ਸੀ,
1: ਜੀ
0: ਤਾਂ ਪੁਰਾਣੀ ਜਿਹੜੀ ਸੂਫੀ ਗਜ਼ਲਾਂ ਨੇ ਉਹਨਾਂ ਤੋਂ ਤੁਸੀਂ ਕੋਈ ਵੀ ਆਪਣੀ ਮਨਪਸੰਦ ਦਾ ਚਲਾ ਸਕਦੇ ਹੋ।
1: ਜੀ, ਸੂਫੀਆਨਾ ਗਜ਼ਲ ਜਿਹੜੀ ਹੈ ਜਾਂ ਸੂਫੀਆਨਾ ਕਲਾਮ ਜਿਹੜਾ ਹੈ ਡਾਕਟਰ ਸਾਹਿਬ ਸੁਣਨਾ ਚਾਹੁੰਦੇ ਨੇ, ਸੋ ਇਹਨਾਂ ਦੀ ਪਸੰਦ ਤੇ ਇਹ ਸੂਫੀਆਨਾ ਕਲਾਮ।

0: ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਖੇਡਾਂ 'ਚ ਵੱਜਣ ਵਾਲੀਆਂ ਸੱਟਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਨੌਜਵਾਨ ਮਾਹਰ ਡਾਕਟਰ, ਜਿਹੜੇ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਰ ਨੇ, ਡਾਕਟਰ ਮੋਹਿਤ ਗਰਗ ਜੀ। ਸਰ, ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ।
1: ਡਾਕਟਰ ਸਾਹਿਬ, ਤੁਸੀਂ ਸਪਲੀਮੈਂਟ ਦੀ ਗੱਲ ਕੀਤੀ, ਅਸੀਂ ਪੰਜਾਬੀ 'ਚ ਜਾਣਨਾ ਚਾਹੁੰਦੇ ਹਾਂ ਵੀ ਇਹ ਸਪਲੀਮੈਂਟ ਕੀ ਹੈ, ਇਹਦੇ 'ਚ ਕਿਸ ਤਰ੍ਹਾਂ ਦੀਆਂ ਦਵਾਈਆਂ ਜਾਂ ਕਿਸ ਤਰ੍ਹਾਂ ਦੇ ਪਾਊਡਰ ਖੁਰਾਕਾਂ ਆ ਜਾਂਦੀਆਂ ਨੇ।
2: ਦੇਖੋ, ਸਪਲੀਮੈਂਟ ਦੀ ਗੱਲ ਕਰੀਏ ਤਾਂ ਆਪਾਂ ਜਿਹੜੇ ਹੱਡੀਆਂ ਦੇ ਨਾਲ ਰਿਲੇਟਡ ਹੁੰਦਾ ਉਹਦੇ ਵਿੱਚ ਮੇਨਲੀ ਕੈਲਸ਼ੀਅਮ ਹੁੰਦਾ ਜਿਹੜਾ ਕਿ ਆਪਣੀਆਂ ਹੱਡੀਆਂ ਲਈ ਜ਼ਰੂਰਤ ਹੁੰਦਾ। ਤਾਂ ਕੈਲਸ਼ੀਅਮ ਜਿਹੜਾ ਹੁੰਦਾ ਉਹ ਆਪਣੇ ਜਿੰਨੇ ਵੀ ਦੁੱਧ ਜਾਂ ਦੁੱਧ ਤੋਂ ਬਣੇ ਪ੍ਰੋਡਕਟਸ ਨੇ ਜਿਵੇਂ ਕਿ ਦਹੀਂ, ਲੱਸੀ, ਪਨੀਰ, ਇਹਨਾਂ 'ਚ ਜ਼ਿਆਦਾ ਹੁੰਦਾ। ਜਾਂ ਫਿਰ ਆਪਾਂ ਇਸ ਤੋਂ ਇਲਾਵਾ ਆਪਾਂ ਨੂੰ ਵਿਟਾਮਿਨਸ ਜਿਹੜੇ ਹੁੰਦੇ ਆ ਲੈਣੇ ਚਾਹੀਦੇ ਆ, ਉਹ ਆਪਾਂ ਨੂੰ ਜਿਵੇਂ ਸਬਜ਼ੀਆਂ, ਹਰੀਆਂ ਸਬਜ਼ੀਆਂ, ਫਲ ਫਰੂਟ, ਇਹ ਜ਼ਿਆਦਾ ਖਾਣੇ ਚਾਹੀਦੇ ਆ। ਪਲੱਸ ਆਪਾਂ ਕਿਉਂਕਿ ਆਪਾਂ ਗੇਮਸ ਕਰਦੇ ਹਾਂ ਤਾਂ ਮਸਲ ਦੀ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ, ਤਾਂ ਮਸਲ ਲਈ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਪ੍ਰੋਟੀਨਸ ਦੀ ਹੁੰਦੀ ਹੈ। ਤਾਂ ਪ੍ਰੋਟੀਨ ਡਾਇਟ ਜਿਹੜੀ ਹੁੰਦੀ ਹੈ, ਹਾਈ ਪ੍ਰੋਟੀਨ ਡਾਇਟ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਮਿਲਕ ਪ੍ਰੋਡਕਟਸ ਹੀ ਆ ਜਾਂਦੇ ਆ, ਸੋਇਆਬੀਨ ਆ ਜਾਂਦਾ ਹੈ, ਜਾਂ ਫਿਰ ਜਿਹੜੇ ਐਗ ਖਾਂਦੇ ਆ ਜਾਂ ਨੋਨ ਵੈਜ ਖਾਂਦੇ ਆ ਉਹਨਾਂ ਦੇ ਵਿੱਚ ਚਿਕਨ ਵਗੈਰਾ ਆ ਜਾਂਦਾ। ਤਾਂ ਉਹ ਸਾਰਾ ਅਸੀਂ ਐਡ ਕਰਨ ਨੂੰ ਕਹਿੰਦੇ ਹਾਂ। ਜੇ ਆਪਾਂ ਨੂੰ ਲੱਗਦਾ ਕਿ ਆਪਣੀ ਡਾਇਟ ਉਹ ਚੀਜ਼ਾਂ ਪੂਰੀਆਂ ਨਹੀਂ ਕਰ ਰਹੀ ਤਾਂ ਕਈ ਵਾਰ ਆਪਾਂ ਨੂੰ ਮੈਡੀਸਿਨ ਦੀ ਫਾਰਮ 'ਚ ਅਸੀਂ ਕੈਲਸ਼ੀਅਮ ਮਲਟੀਵਿਟਾਮਿਨ ਜਾਂ ਪ੍ਰੋਟੀਨ ਪਾਊਡਰਸ ਵਗੈਰਾ ਵੀ ਨਾਲ ਐਡ ਕਰ ਦਿੰਦੇ ਹਾਂ।
0: ਜੀ ਡਾਕਟਰ ਸਾਹਿਬ, ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਲਏ। ਮੇਰਾ ਸਵਾਲ ਜਿਹੜਾ ਹੈ ਸਪਲੀਮੈਂਟਸ ਦਾ ਸੀ, ਤੁਸੀਂ ਨਾਲ ਖੁਰਾਕ ਜਿਹੜੀ ਉਹ ਆਪਣੇ ਆਪ ਸ਼ਾਮਿਲ ਕਰ ਲਈ ਹੈ। ਇਸ ਵੇਲੇ ਜਿੱਥੇ ਅਸੀਂ ਤੁਹਾਡੇ ਕੋਲ ਬੈਠੇ ਜਾਣਕਾਰੀ ਹਾਸਲ ਕਰ ਰਹੇ ਹਾਂ, ਉੱਥੇ ਵੀ ਮੈਨੂੰ ਇੱਕ ਡਾਇਟ ਚਾਰਟ ਜਿਹੜਾ ਹੈ ਪਿਆ ਦਿਖਾਈ ਦੇ ਰਿਹਾ, ਜਿਸ ਦੇ ਵਿੱਚ ਅਸੀਂ ਨਟਸ ਜਿਹੜੇ ਹੈ ਕਹਿ ਲਈਏ ਕਿ ਮੇਵੇ ਹੈ ਜਿਹੜੇ ਉਹ ਸ਼ਾਮਿਲ ਕਰ ਸਕਦੇ ਹਾਂ, ਸਬਜ਼ੀਆਂ ਨੇ ਤੇ ਡੇਅਰੀ ਪ੍ਰੋਡਕਟਸ ਹੋ ਗਏ ਤੇ ਹੋਰ ਜਿਹੜਾ ਤੁਸੀਂ ਦੱਸਿਆ ਕਿ ਗੈਰ ਸ਼ਾਕਾਹਾਰੀ ਮਾਸਾਹਾਰੀ ਭੋਜਨ ਜਿਹੜਾ ਹੈ ਉਹ ਵੀ ਸ਼ਾਮਿਲ ਕੀਤਾ ਜਾ ਸਕਦਾ ਜੇਕਰ ਕੋਈ ਸਾਥੀ ਇਸ ਨੂੰ ਖਾਣਾ ਪਸੰਦ ਕਰਦਾ ਹੈ। ਤਾਂ ਡਾਕਟਰ ਸਾਹਿਬ, ਨਾ ਸਿਰਫ ਖਿਡਾਰੀਆਂ ਦੇ ਵਿੱਚ ਬਲਕਿ ਜਿਹੜੇ ਕੰਮ ਕਾਜੀ ਨੌਜਵਾਨ ਨੇ ਉਹਨਾਂ ਦੇ ਵਿੱਚ ਵੀ ਕਈ ਵਾਰ ਬਹਿ ਕੇ ਜਿਹੜੇ ਵੱਧ ਕੰਮ ਕਰਦੇ ਨੇ ਕੰਪਿਊਟਰ ਤੇ ਜਾਂ ਲੈਪਟੋਪ ਦੇ ਉੱਤੇ ਝੁਕਾਅ ਨਾਲ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਵੀ ਮੋਚ ਆਉਣਾ, ਖਿਚਾਅ ਪੈਣਾ, ਤਣਾਅ ਜਿਹੜਾ ਹੈ ਮਾਸਪੇਸ਼ੀਆਂ ਦਾ ਉਹ ਆਉਣਾ ਸਮੱਸਿਆ ਬਣ ਜਾਂਦੀ ਹੈ। ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈਗਾ, ਕਿਹੜੇ ਡਾਕਟਰ ਕੋਲੇ ਜਾਣਾ ਚਾਹੀਦਾ ਤੇ ਉਸ ਦੇ ਲੱਛਣ ਜਿਹੜੇ ਹੈ ਉਹ ਕੀ ਹੁੰਦੇ?

0: ਦੇਖੋ, ਇਹ ਵੀ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਹੈ। ਅੱਜ ਕੱਲ੍ਹ ਜਿਹੜੇ ਜਿੰਨੇ ਵੀ ਆਫਿਸ ਵਾਲੇ ਲੋਕ ਹਨ, ਜਿਹੜੇ ਜਿਨ੍ਹਾਂ ਦੀ ਜਿਹੜੀ ਡਿਊਟੀ ਹੈ ਆਫਿਸ ਦੇ ਵਿੱਚ ਹੁੰਦੀ ਹੈ, 9 ਵਜੇ ਚਲੇ ਜਾਂਦੇ ਆ, ਸ਼ਾਮ ਦੇ 4-5 ਵਜੇ ਤੱਕ, 6 ਵਜੇ ਤੱਕ ਆਪਾਂ ਲਗਾਤਾਰ ਆਫਿਸ ਦੇ ਵਿੱਚ ਬੈਠੇ ਰਹਿੰਦੇ ਹਾਂ,
1: ਜੀ,
0: ਤਾਂ ਇਹਦੇ ਵਿੱਚ ਆਪਾਂ ਨੂੰ 2 ਨੁਕਸਾਨ ਹੁੰਦੇ ਆ। ਇੱਕ ਤਾਂ ਜਿਹੜਾ ਰੱਬ ਨੇ ਆਪਾਂ ਨੂੰ ਕੁਦਰਤੀ ਸਨਲਾਈਟ ਤੋਂ ਜਿਹੜਾ ਆਪਾਂ ਨੂੰ ਧੁੱਪ ਤੋਂ ਵਿਟਾਮਿਨ ਡੀ ਮਿਲਦਾ, ਉਹ ਆਪਾਂ ਨੂੰ ਬਿਲਕੁਲ ਨਹੀਂ ਮਿਲਦਾ, ਜਿਹੜਾ ਕਿ ਅੱਜ ਦੇ ਟਾਈਮ ਤੇ ਬਹੁਤ ਜ਼ਰੂਰੀ ਹੈ, ਜਿਹਦੇ ਕਰਕੇ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ, ਆਪਣੀਆਂ ਹੱਡੀਆਂ ਕਮਜ਼ੋਰ ਹੁੰਦੀਆਂ, ਮਸਲ ਵੀਕ ਹੋ ਜਾਂਦੀਆਂ ਵਿਟਾਮਿਨ ਡੀ ਦੀ ਕਮੀ ਨਾਲ। ਦੂਸਰਾ, ਜਦੋਂ ਆਪਾਂ ਇੱਕ ਹੀ ਜਗ੍ਹਾ ਤੇ ਇੱਕ ਹੀ ਪੋਜੀਸ਼ਨ ਤੇ ਕਾਫੀ ਲੰਬਾ ਟਾਈਮ ਬੈਠੇ ਰਹਿੰਦੇ ਹਾਂ, ਤਾਂ ਆਪਣੀਆਂ ਜਿਹੜੀਆਂ ਮਸਲਸ ਨੇ ਉਹ ਜ਼ਰੂਰਤ ਤੋਂ ਵੱਧ ਰਿਲੈਕਸ ਹੋ ਜਾਂਦੀਆਂ ਨੇ, ਉਹਨਾਂ ਦੀ ਜਿਹੜੀ ਕੈਪੈਸਿਟੀ ਹੈ, ਜਿਵੇਂ ਆਪਾਂ ਕਹਿੰਦੇ ਵੀ ਖੇਡ ਲਈ ਆਪਾਂ ਨੂੰ ਵਾਰਮ ਅਪ ਹੋਣਾ ਹੈ, ਆਈ ਸਿਮਿਲਰਲੀ ਜੇ ਆਪਾਂ ਬਹੁਤ ਦੇਰ ਇੱਕ ਕੁਰਸੀ ਤੇ ਬੈਠੇ ਰਵਾਂਗੇ ਤਾਂ ਇੱਕਦਮ ਜਦੋਂ ਆਪਾਂ ਚੱਲ ਕੇ ਜਾਵਾਂਗੇ ਤਾਂ ਉਹੀ ਹੁੰਦਾ ਕਿ ਉਹ ਬੋਡੀ 'ਚ ਸਟਿਫਨੈਸ ਆ ਜਾਂਦੀ ਹੈ ਤੇ ਚੱਲਣ ਫਿਰਨ 'ਚ ਦਿੱਕਤ ਆ ਕੇ ਆਪਣੀ ਸੱਟ ਲੱਗਣ ਦੀ ਜਿਹੜੀ ਰਿਸਕ ਹੈ ਉਹ ਵੱਧ ਜਾਂਦਾ। ਤਾਂ ਇਹਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਆਪਣਾ ਟਰਾਈ ਰੱਖੋ ਕਿ ਵਿੱਚ ਵਿੱਚ ਦੀ ਬ੍ਰੇਕਸ ਜ਼ਿਆਦਾ ਲਓ, ਲਗਾਤਾਰ ਕਦੇ ਵੀ ਇੱਕ ਪੋਜੀਸ਼ਨ 'ਚ ਨਾ ਬੈਠੋ। ਦੂਸਰਾ, ਤੁਸੀਂ ਵਿੱਚ ਦੀ ਜਦੋਂ ਵੀ ਤੁਹਾਨੂੰ ਕੋਈ ਚਾਹ ਦਾ ਬ੍ਰੇਕ ਮਿਲਦਾ ਹੈ ਜਾਂ ਕੋਈ ਲੰਚ ਦਾ ਬ੍ਰੇਕ ਮਿਲਦਾ ਹੈ ਤਾਂ 5-10 ਮਿੰਟ ਜਾ ਕੇ ਸਨਲਾਈਟ ਜਿਹੜਾ ਹੈਗਾ ਉਹਦਾ ਐਕਸਪੋਜ਼ਰ ਲਓ, ਧੁੱਪ ਦੇ ਵਿੱਚ 5-10 ਮਿੰਟ, 15 ਮਿੰਟ, ਜਿੰਨਾ ਜਾ ਸਕਦੇ ਹੋ ਜਾਣ ਦੀ ਕੋਸ਼ਿਸ਼ ਕਰੋ।
1: ਡਾਕਟਰ ਸਾਹਿਬ, ਮੇਰਾ ਸਵਾਲ ਇੱਕ ਇਸ ਦੇ ਨਾਲ ਇਹ ਵੀ ਸੀਗਾ ਕਿ ਕੀ ਸਾਨੂੰ ਹੱਡੀਆਂ ਵਾਲੇ ਡਾਕਟਰ ਕੋਲ ਹੀ ਜਾਣਾ ਚਾਹੀਦਾ ਜੇਕਰ ਸ਼ਿਕਾਇਤ ਮੋਚ ਆਉਣ ਦੀ ਜਾਂ ਤਣਾਅ ਦੀ, ਖਿਚਾਅ ਦੀ ਹੋਵੇ ਤਾਂ?
0: ਹਾਂਜੀ, ਇਹ ਸਾਰਾ ਜਿਹੜਾ ਟ੍ਰੀਟਮੈਂਟ ਹੈ, ਕੋਈ ਵੀ ਆਪਣਾ ਹੱਡੀਆਂ ਦੇ ਨਾਲ ਰਿਲੇਟਡ ਹੈ, ਜੋੜਾਂ ਦੇ ਨਾਲ ਰਿਲੇਟਡ ਹੈ, ਕੋਈ ਵੀ ਆਪਣੀ ਇੰਜਰੀ ਹੋ ਜਾਂਦੀ ਹੈ, ਤਾਂ ਇਹਦੀ ਜਿਹੜੀ ਮੁੱਢਲੀ ਸਹਾਇਤਾ ਅਤੇ ਮੇਨ ਟ੍ਰੀਟਮੈਂਟ ਵੀ ਜ਼ਿਆਦਾ ਮੋਸਟਲੀ ਹੱਡੀਆਂ ਵਾਲੇ ਡਾਕਟਰ ਕੋਲ ਹੀ ਹੁੰਦਾ, ਤਾਂ ਇਸ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਹੱਡੀਆਂ ਦੇ ਡਾਕਟਰ ਨਾਲ ਹੀ ਕੰਟੈਕਟ ਕਰਨਾ ਚਾਹੀਦਾ।
1: ਡਾਕਟਰ ਸਾਹਿਬ, ਕਈ ਵਾਰ ਇਹ ਹੁੰਦਾ ਕਿ ਸਾਡੇ ਕੋਲ ਨਾ ਕੁਝ ਜਿਹੜੇ ਡਾਕਟਰੀ ਇਲਾਜ ਜਿਹੜੇ ਨੇ ਨਾ ਉਹ ਅਸੀਂ ਆਪਣੀ ਦਿਨ ਚਰਿਆ 'ਚ ਵੈਸੇ ਹੀ ਸ਼ਾਮਿਲ ਕਰ ਲੈਂਦੇ ਹਾਂ, ਮੰਨ ਲਓ ਕਿ ਸਾਨੂੰ ਕੋਈ ਦਿੱਕਤ ਹੈ ਤਾਂ ਅਸੀਂ ਕੁਛ ਅਜਿਹੀ ਜਿਹੜੀ ਹੈ ਕਹਿ ਲਓ ਜੈੱਲ ਉਹ ਵਰਤ ਲੈਂਦੇ ਹਾਂ ਜਾਂ ਸਪਰੇਅ ਅਜਿਹਾ ਕੋਈ ਅਸੀਂ ਵਰਤਣਾ ਰੈਗੂਲਰ ਤੌਰ 'ਤੇ ਵਰਤੀ ਜਾਂਦੇ ਹਾਂ, ਉਸ ਨੂੰ ਗਰਮ ਪੱਟੀ ਜਿਹੜੀ ਆ ਉਹ ਅਸੀਂ ਕੱਸ ਕੇ ਉਹ ਸੰਗ ਦੇ ਉੱਤੇ ਬੰਨਣੀ ਲੱਗ ਜਾਂਦੇ ਹਾਂ, ਕਹਿ ਲਓ ਕਿ ਨੀ ਕੈਪ ਪਾਉਣ ਦੀ ਗੋਡਿਆਂ ਦੇ ਉੱਤੇ ਜਿਹੜੇ ਅਸੀਂ ਕਵਰ ਚੜਾਉਂਦੇ ਹਾਂ ਉਹ ਪਾਉਣ ਦੀ ਆਦਤ ਜਿਹੜੀ ਉਹ ਵੀ ਬਣ ਜਾਂਦੀ ਹੈ, ਅਤੇ ਕਿਸੇ ਨੂੰ ਇਸੇ ਤਰ੍ਹਾਂ ਜੇਕਰ ਕਮਰ ਦੇ ਉੱਤੇ ਬੈਲਟ ਲਾਉਣ ਦੀ ਜਿਹੜੀ ਹੈ ਉਹ ਵੀ ਆਦਤ ਜਿਹੜੀ ਹੈ ਉਹ ਬਣ ਜਾਂਦੀ ਹੈ, ਉਸ ਕੇਸ 'ਚ ਤੁਸੀਂ ਕੀ ਕਹੋਗੇ, ਕੀ ਗਾਈਡ ਕਰੋਗੇ?
0: ਦੇਖੋ, ਇਹ ਤਾਂ ਤੁਸੀਂ ਮਤਲਬ ਇਹ ਮੰਨ ਕੇ ਚੱਲੋ ਵੀ ਸਭ ਤੋਂ ਵਧੀਆ ਸਵਾਲ ਪੁੱਛਿਆ ਆਪਣੇ ਪੂਰੀ ਇਸ ਗੱਲਬਾਤ ਦਾ। ਇਹ ਗੱਲ ਮੈਂ ਹਰ ਬੰਦੇ ਨੂੰ ਸਮਝਾਉਂਦਾ ਹੈਗਾ ਕਿ ਜਿਹੜੀਆਂ ਵੀ ਇਹ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ ਆਪਾਂ ਗਰਮ ਪੱਟੀ ਕਹਿ ਲਈਏ ਜਾਂ ਕੋਈ ਬੈਲਟ ਕਹਿ ਲਈਏ ਜਾਂ ਨੀ ਕੈਪ ਕਹਿ ਲਈਏ, ਇਹ ਸਾਰਾ ਫਸਟ ਏਡ ਟ੍ਰੀਟਮੈਂਟ ਹੁੰਦਾ, ਇਹ ਆਪਾਂ ਟੈਂਪਰੇਰੀ ਦੇਣਾ ਹੁੰਦਾ। ਮੰਨ ਲਓ ਅੱਜ ਆਪਣਾ ਪੈਰ ਮੁੜ ਗਿਆ, ਆਪਾਂ ਨੂੰ ਮੋਚ ਆ ਗਈ, ਤਾਂ 1-2 ਦਿਨ ਲਈ ਜਾਂ 3 ਦਿਨ ਲਈ ਆਪਾਂ ਉਹ ਗਰਮ ਪੱਟੀ ਬੰਨਣੀ ਹੈ, ਜਾਂ ਕੁਛ ਇੱਕ ਲਿਮਿਟਡ ਸਮੇਂ ਲਈ ਆਪਾਂ ਉਹ ਗਰਮ ਪੱਟੀ ਬੰਨਣੀ ਹੈ। ਪਰ ਕਈ ਵਾਰ ਕੀ ਹੁੰਦਾ ਕਿ ਆਪਾਂ ਉਹ ਪ੍ਰੋਪਰ ਟ੍ਰੀਟਮੈਂਟ ਨਹੀਂ ਲੈਂਦੇ ਅਤੇ ਆਪਾਂ ਘਰੇ ਹੀ ਇਹ ਸਭ ਜਿਹੜੀਆਂ ਚੀਜ਼ਾਂ ਨੇ ਯੂਜ਼ ਕਰਕੇ ਇਹਨਾਂ ਨੂੰ ਹੀ ਮੇਨ ਟ੍ਰੀਟਮੈਂਟ ਸਮਝ ਕੇ ਟ੍ਰੀਟਮੈਂਟ ਕਰਦੇ ਰਹਿੰਦੇ ਹਾਂ, ਤਾਂ ਉਹਦੇ ਨਾਲ ਕੀ ਹੁੰਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਆਪਣੀ ਆਦਤ ਬਣ ਜਾਂਦੀਆਂ।
1: ਬਿਲਕੁਲ,
0: ਕਿਉਂਕਿ ਆਪਣਾ ਜਿਹੜਾ ਸਰੀਰ ਹੈ ਉਹ ਬਹੁਤ ਜ਼ਿਆਦਾ ਇਸੇ ਤਰ੍ਹਾਂ ਦਾ ਬਣਿਆ ਹੋਇਆ ਕਿ ਜੇ ਆਪਾਂ ਕੋਈ ਚੀਜ਼ ਦੀ ਉਹਨੂੰ ਆਦਤ ਪਾ ਲਈ ਤਾਂ ਉਹ ਛੁਡਾਉਣੀ ਬਹੁਤ ਔਖੀ ਹੋ ਜਾਂਦੀ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਵੀ, ਜੇ ਮੰਨ ਲਓ ਆਪਾਂ ਕਮਰ ਦਰਦ ਦੀ ਗੱਲ ਕਰੀਏ, ਜੇ ਆਪਾਂ ਬੈਲਟ ਲਗਾਉਣ ਲੱਗ ਗਏ ਤਾਂ ਜੇ ਆਪਾਂ ਡੇਲੀ ਲਗਾਵਾਂਗੇ ਤਾਂ ਫਿਰ ਉਹ ਛੁਡਾਉਣੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਤੁਹਾਡੀ ਬੋਡੀ ਦੀ ਮਸਲਸ ਨੂੰ ਉਹਨਾਂ ਦੀ ਆਦਤ ਹੋ ਜਾਏਗੀ ਅਤੇ ਉਹ ਮਸਲਸ ਆਪਦੇ ਆਪ ਨੂੰ ਇੰਨਾ ਵੀਕ ਕਰ ਲੈਣਗੀਆਂ ਕਿ ਤੁਹਾਨੂੰ ਬੈਲਟ ਤੋਂ ਬਿਨਾਂ ਉਹਨਾਂ ਦਾ ਮਤਲਬ ਤੁਹਾਡਾ ਜਿਹੜਾ ਦਿਨ ਚਰਿਆ ਉਹ ਹੋ ਹੀ ਨਹੀਂ ਪਾਏਗੀ। ਤਾਂ ਇਸ ਕਰਕੇ ਤੁਸੀਂ ਇਹ ਸਭ ਜਿੰਨੇ ਵੀ ਇਕਿਪਮੈਂਟਸ ਨੇ ਜਾਂ ਸੇਫਟੀ ਮੈਜ਼ਰਸ ਨੇ ਜਾਂ ਜਿਹੜੇ ਫਸਟ ਏਡ ਮੈਜ਼ਰਸ ਨੇ, ਇਹ ਤੁਸੀਂ ਉਦੋਂ ਹੀ ਯੂਜ਼ ਕਰਨੇ ਹੈ ਜਦੋਂ ਤੁਹਾਨੂੰ ਮਤਲਬ ਬਿਲਕੁਲ ਐਮਰਜੈਂਸੀ ਹੈ, ਜਿਵੇਂ ਤੁਹਾਨੂੰ ਬਹੁਤ ਜ਼ਿਆਦਾ ਪੇਨ ਹੋ ਰਿਹਾ ਅਤੇ ਤੁਹਾਡੇ ਤੋਂ ਬੈਠਾ ਵੀ ਨਹੀਂ ਜਾ ਰਿਹਾ, ਤਾਂ ਤੁਸੀਂ ਉਹ ਬੈਲਟ ਲਗਾਉਣੀ ਹੈ, ਉਹ ਬਹੁਤ ਲਿਮਿਟਡ ਟਾਈਮ ਲਈ ਹੁੰਦੀ ਹੈ। ਜੇ ਆਪਾਂ ਉਹਨੂੰ ਰੈਗੂਲਰਲੀ ਲਗਾਉਣ ਜਾਵਾਂਗੇ ਤਾਂ ਉਹ ਆਪਣੀ ਆਦਤ ਬਣ ਜਾਏਗੀ।
1: ਜੀ, ਡਾਕਟਰ ਸਾਹਿਬ, ਤੁਸੀਂ ਵੀ ਇੱਕ ਨੌਜਵਾਨ ਡਾਕਟਰ ਹੋ ਜਿਸਦੇ ਕਰਕੇ ਅੱਜ ਇਸ ਵਿਸ਼ੇ ਦੇ ਲਈ ਅਸੀਂ ਤੁਹਾਨੂੰ ਚੁਣਿਆ ਹੈਗਾ। ਸੁਣਨ ਵਾਲੇ ਨੌਜਵਾਨ ਸਾਥੀਆਂ ਨੂੰ, ਖਿਡਾਰੀਆਂ ਨੂੰ ਖਾਸ ਤੌਰ 'ਤੇ ਪ੍ਰੋਗਰਾਮ ਦੇ ਅਖੀਰ 'ਚ ਤੁਸੀਂ ਕੀ ਕਹੋਗੇ, ਕੀ ਸਲਾਹ ਦਿਓਗੇ, ਅਤੇ ਵੈਸੇ ਵੀ ਜ਼ਿੰਦਗੀ ਦੇ ਵਿੱਚ ਵੀ ਇੱਕ ਜਿਹੜਾ ਫਲਸਫਾ ਹੈ, ਕੋਈ ਅਜਿਹਾ ਨੁਕਤਾ ਜਿਹੜਾ ਹੈ ਕਾਮਯਾਬ ਬਣਨ ਦਾ ਆਪਣੀ ਖੇਡਾਂ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ, ਉਹ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝਾ?
0: ਦੇਖੋ, ਖੇਡਾਂ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਅੱਜ ਕੱਲ੍ਹ ਦੇ ਨੌਜਵਾਨ ਬਹੁਤ ਜ਼ਿਆਦਾ ਭੁੱਲਦੇ ਜਾ ਰਹੇ ਕਿਉਂਕਿ ਮੋਬਾਈਲ ਦੀ ਆਦਤ ਪੈ ਰਹੀ ਹੈ, ਤਾਂ ਹਰ ਬੰਦਾ ਮੋਬਾਈਲਾਂ ਦੇ ਵਿੱਚ ਜ਼ਿਆਦਾ ਧਿਆਨ ਹੋ ਗਿਆ, ਤਾਂ ਆਊਟਡੋਰ ਐਕਟੀਵਿਟੀ ਘੱਟਦੀ ਜਾ ਰਹੀ ਹੈ। ਤਾਂ ਮੇਰੀ ਸਭ ਨੂੰ ਮਤਲਬ ਰਿਕੁਐਸਟ ਹੀ ਹੈ ਕਿ ਆਪਾਂ ਫਿਜ਼ੀਕਲੀ ਆਪਦੇ ਆਪ ਨੂੰ ਫਿੱਟ ਰੱਖਣ ਲਈ ਕੋਈ ਨਾ ਕੋਈ ਗੇਮ ਆਪਦੀ ਲਾਈਫ 'ਚ ਹਮੇਸ਼ਾ ਬਣਾ ਕੇ ਰੱਖੀਏ, ਜਿੰਨਾ ਵੀ ਟਾਈਮ ਮਿਲ ਸਕਦਾ ਆਪਣੀ ਲਾਈਫ 'ਚੋਂ ਕੁਛ ਪਾਰਟ ਆਪਾਂ ਸਪੋਰਟਸ ਦੇ ਲਈ ਜਾਂ ਜਿਮ ਦੇ ਲਈ ਹਮੇਸ਼ਾ ਕੱਢ ਕੇ ਰੱਖੀਏ, ਕਿਉਂਕਿ ਜਿੰਨਾ ਆਪਾਂ ਇਹਦੇ ਨਾਲ ਆਪਣਾ ਕਰ ਲੱਗੇ ਰਵਾਂਗੇ ਓਨਾ ਆਪਣੀ ਜਿਹੜੀ ਸਿਹਤ ਹੈ ਉਹ ਜ਼ਿਆਦਾ ਵਧੀਆ ਹੀ ਰਹੇਗੀ।
1: ਡਾਕਟਰ ਸਾਹਿਬ, ਸਾਡੇ ਨਾਲ ਗੱਲ ਕਰਨ ਲਈ, ਬਿਹਤਰੀਨ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ

0: ਆਪਾਂ ਆਲਮੋਸਟ ਸਾਰੀਆਂ ਚੀਜ਼ਾਂ ਡਿਸਕਸ ਕਰ ਹੀ ਲਈਆਂ, ਬਸ ਰਿਕੁਐਸਟ ਮੇਰੀ ਸਾਰਿਆਂ ਨੂੰ ਇਹੀ ਹੈ ਕਿ ਜਿੰਨਾ ਫਿਜ਼ੀਕਲੀ ਫਿੱਟ ਰਹਿਣਾ ਚਾਹੁੰਦੇ ਹੋ ਉਨਾ ਤੁਹਾਨੂੰ ਗੇਮਸ ਦੇ ਨਾਲ ਲਗਾਵ ਰੱਖਣਾ ਚਾਹੀਦਾ ਹੈ, ਅਤੇ ਜਦੋਂ ਵੀ ਤੁਹਾਨੂੰ ਲੱਗੇ ਕਿ ਕੋਈ ਹਲਕੀ ਵੀ ਇੰਜਰੀ ਹੈ ਤਾਂ ਇੱਕ ਵਾਰੀ ਡਾਕਟਰ ਨੂੰ ਕੰਸਲਟ ਜ਼ਰੂਰ ਕਰ ਲੈਣਾ ਚਾਹੀਦਾ, ਕਿਉਂਕਿ ਕਈ ਵਾਰ ਆਪਾਂ ਕਿਸੇ ਚੀਜ਼ ਨੂੰ ਉਨਾ ਸੀਰੀਅਸਲੀ ਨਹੀਂ ਲੈ ਪਾਉਂਦੇ, ਪਰ ਬਾਅਦ ਵਿੱਚ ਜੇ ਉਹ ਚੀਜ਼ਾਂ ਆਪਾਂ ਨਹੀਂ ਠੀਕ ਕਰਦੇ ਤਾਂ ਉਹਨਾਂ ਦੇ ਟ੍ਰੀਟਮੈਂਟ ਫਿਰ ਬਹੁਤ ਜ਼ਿਆਦਾ ਮੁਸ਼ਕਿਲ ਅਤੇ ਬਹੁਤ ਜ਼ਿਆਦਾ ਵੱਡੇ ਹੋ ਜਾਂਦੇ ਆ। ਜੇ ਆਪਾਂ ਉਹਨੂੰ ਸਹੀ ਟਾਈਮ 'ਤੇ ਕਰ ਲਈਏ ਤਾਂ ਹੋ ਸਕਦਾ ਉਹ ਛੋਟੇ ਇਲਾਜ ਨਾਲ ਹੀ ਠੀਕ ਹੋ ਜਾਣ।
1: ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਠੀਕ ਹੈ ਜੀ, ਧੰਨਵਾਦ।
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: इस दे नाल ही मेनू सुधा नू प्रोग्राम युवानी इत्थे ही समाप्त करन दी दो इजाजत। नमस्कार।

0: ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ ਆਕਾਸ਼ਵਾਣੀ FM ਬਠਿੰਡਾ ਤੋਂ। ਇਸ ਵੇਲੇ ਸ਼ਾਮ ਦੇ 6:59 ਤੇ 50 ਸਕਿੰਟ ਹੋ ਰਹੇ ਨੇ। ਕੁਝ ਹੀ ਪਲ ਬਾਅਦ ਠੀਕ 7 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ 'ਚ ਖਬਰਾਂ, ਤੇ ਉਸ ਤੋਂ ਤੁਰੰਤ ਬਾਅਦ ਸ਼ਾਮ ਦੇ 7:10 ਤੇ ਕੇਂਦਰ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ ਵਿੱਚ ਵਫਦ ਪੱਧਰੀ ਗੱਲਬਾਤ ਕੀਤੀ ਹੈ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਨੇ ਕਿਹਾ ਕਿ ਸਾਰੇ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਬਰਕਰਾਰ ਹੈ। ਕਿ ਸਰਕਾਰ ਨੇ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ਲਈ 201 ਕਰੋੜ ਰੁਪਏ ਦੇ ਕਵਚ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਨੇ ਅੱਜ ਸਲੋਵਾਕੀਆ ਦੇ ਬ੍ਰਾਤੀਸਲਾਵਾ 'ਚ ਵਫਦ ਪੱਧਰੀ ਗੱਲਬਾਤ ਕੀਤੀ। ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਡੂੰਘੇ ਆਪਸੀ ਵਿਸ਼ਵਾਸ ਅਤੇ ਰਣਨੀਤਿਕ ਸਾਂਝ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ ਵਿੱਚ ਇੱਕ ਇਰਾਦਾ ਪੱਤਰ ਤੇ ਦਸਤਖਤ ਵੀ ਕੀਤੇ ਨੇ।
2: ਹਮਨੇ ਆਪਣੇ ਸੰਬੰਧੋਂ ਕੋ ਕੰਪ੍ਰੀਹੈਂਸਿਵ ਪਾਰਟਨਰਸ਼ਿਪ ਕਾ ਦਰਜਾ ਦੇਣੇ ਕਾ ਨਿਰਣੇ ਲਿਆ ਹੈ। ਯਹ ਹਮਾਰੇ ਸਾਂਝਾ ਵਿਸ਼ਵਾਸ, ਸਾਂਝਾ ਪ੍ਰਾਥਮਿਕਤਾਓਂ ਔਰ ਸਾਂਝਾ ਭਵਿਸ਼ਯ ਕਾ ਪ੍ਰਤੀਕ ਹੈ। ਅੱਜ ਪ੍ਰਧਾਨ ਮੰਤਰੀ ਜੀ ਔਰ ਮੈਨੇ ਹਮਾਰੇ ਸਹਿਯੋਗ ਕੋ ਨਈ ਦਿਸ਼ਾ ਔਰ ਨਈ ਊਰਜਾ ਦੇਣੇ ਪਰ ਵਿਸਤ੍ਰਿਤ ਰੂਪ ਸੇ ਚਰਚਾ ਕੀ। ਆਟੋਮੋਬਾਈਲ, ਰੇਲਵੇ, ਐਡਵਾਂਸ ਮੈਨੂਫੈਕਚਰਿੰਗ ਔਰ ਗ੍ਰੀਨ ਟੈਕਨੋਲੋਜੀ, ਇਨ ਸਭੀ ਵਿਸ਼ਿਓ ਮੇ ਆਜ ਹਮਨੇ ਦੋਨੋ ਦੇਸ਼ੋ ਕੇ ਲੋਗੋ ਕੀ ਭਲਾਈ ਕੇ ਲੀਏ ਕਈ ਮਹੱਤਵਪੂਰਨ ਨਿਰਣੇ ਲੀਏ।
1: ਸ੍ਰੀ ਮੋਦੀ ਨੇ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਦਾ ਭਾਰਤ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਤੇ ਗੱਲਬਾਤ ਨੂੰ ਅੱਗੇ ਵਧਾਉਣ ਵਿੱਚ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਆਪਣੇ ਉਦਯੋਗਾਂ, ਸਟਾਰਟਅਪਸ ਅਤੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਜਲਦੀ ਲਾਗੂ ਕਰਨ ਲਈ ਕੰਮ ਕਰਨਗੀਆਂ। ਭਾਈਵਾਲੀ ਵਿੱਚ ਤਕਨਾਲੋਜੀ ਦੀ ਵਧਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਦੋਹਾਂ ਦੇਸ਼ਾਂ ਵਿਚਕਾਰ ਭਵਿੱਖ ਦੇ ਸਹਿਯੋਗ ਦਾ ਇੱਕ ਮੁੱਖ ਥੰਮ ਹੋਏਗੀ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਤੇ ਦਸਤਖਤ ਕੀਤੇ ਗਏ ਸਮਝੌਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਨਵੀਨਤਾ ਆਧਾਰਿਤ ਸਹਿਯੋਗ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹਣਗੇ।
2: ਟੈਕਨੋਲੋਜੀ ਹਮਾਰੀ ਭਾਵੀ ਸਾਝੇਦਾਰੀ ਕਾ ਮਹੱਤਵਪੂਰਨ ਸਤੰਭ ਹੈ। ਡਿਜੀਟਲ ਟੈਕਨੋਲੋਜੀ ਪਰ ਆਜ ਕੀਏ ਗਏ MOU ਇਸੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਮੇ ਸਹਿਯੋਗ ਕੀ ਨਈ ਸੰਭਾਵਨਾਏ ਬਨੇਗੀ। ਰਕਸ਼ਾ ਸਹਿਯੋਗ ਹਮਾਰੇ ਸਟ੍ਰੈਟੇਜਿਕ ਕਨਵਰਜੈਂਸ ਕਾ ਪ੍ਰਮਾਣ ਹੈ। ਇਸ ਮਹੱਤਵਪੂਰਨ ਖੇਤਰ ਮੇ ਆਜ ਹਮਨੇ ਲੇਟਰ ਆਫ ਇੰਟੈਂਟ ਸਾਈਨ ਕੀਆ, ਇਸੇ ਜੁਆਇੰਟ ਡਿਵੈਲਪਮੈਂਟ

ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਾਲ ਦੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਪ੍ਰਭਾਗ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਮਾਂ ਹੋ ਰਿਹਾ ਹੈ ਜੀ ਸ਼ਾਮ ਦੇ 7:45 ਤੇ 40 ਸਕਿੰਟ ਤੇ ਵੇਲਾ ਇਸ ਸਰੋਤਿਆਂ ਦੇ ਮਨ ਭਾਉਂਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 7:49 ਤੇ 3 ਮਿੰਟ ਦਾ ਸਮਾਂ ਲੱਗ ਗਿਆ ਜੀ ਸਾਡੇ ਅਗਲੇ ਸਰੋਤਾਂ ਨੂੰ ਸਾਡੇ ਕੋਲੇ ਪਹੁੰਚਣ ਦਾ। ਕਰਦੇ ਆ ਸਵਾਗਤ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜਸਕਰਨ ਸਿੰਘ ਬੋਲਦਾ ਜੀ, ਪਿੰਡ ਕੋਟਬਖਤੂ ਤੋਂ।
0: ਚਲੋ, ਸਾਡੇ ਬਠਿੰਡੇ ਦੇ ਨੇੜੇ ਜਿਹੀ ਬੈਠੇ ਹੋ।
1: ਹਾਂਜੀ ਹਾਂਜੀ, 22-23 ਕਿਲੋਮੀਟਰ ਹੈ ਜੀ।
0: ਹਾਂਜੀ, ਊ ਤਾਂ ਪਰ ਆਹ ਫੋਨ ਲਾਈਨਾਂ ਹੋ ਗਿਆ ਜੀ, ਇੰਟਰਨੈਟ ਹੋ ਗਿਆ, ਗੱਲ ਕਰਦੇ ਨੇ ਐਂ ਲੱਗਦਾ ਬੰਦਾ ਕੋਲ ਹੀ ਬੈਠਾ ਹੋਵੇ ਜਿਵੇਂ।
1: ਬਿਲਕੁਲ ਜੀ, ਬਿਲਕੁਲ।
0: ਜੀ, ਤੇ ਕੀ
1: ਹਾਂਜੀ,
0: ਹਾਲ ਚਾਲ ਨੇ ਤੁਹਾਡੇ ਵੱਲ ਅੱਜ? ਕਣੀਆਂ, ਮੀਂਹ ਬੱਦਲ?
1: ਥੋੜਾ ਥੋੜਾ ਮੀਂਹ ਪਿਆ ਜੀ, ਕਣੀਆਂ ਪਈਆਂ ਸੀ, 2 ਘੰਟੇ ਹੋ ਗਏ, ਹੁਣ ਬੱਦਲਵਾਈ ਹੈਗੀ ਹੈ, ਠੰਡੀ ਹਵਾ
0: ਅੱਛਾ,
1: ਚੱਲ ਰਹੀ ਹੈ।
0: ਚਲੋ, ਇੰਨਾ ਕੁ ਬਦਲਾਅ ਚਾਹੀਦਾ ਸੀ, ਗਰਮੀ ਨੇ ਫੱਟੇ ਹੀ ਚੱਕੇ ਹੋਏ ਸੀ।
1: ਬਹੁਤ ਜ਼ਿਆਦਾ ਗਰਮੀ ਸੀ ਜੀ।
0: ਤੇ ਹੋਰ ਛੁੱਟੀਆਂ ਦਾ ਕੀ ਹਾਲ ਚਾਲ ਹੈ? ਬੱਚੇ ਆਏ ਹੋਏ ਆ ਘਰੇ ਜਾਂ ਬੱਚੇ ਨਾਨਕੇ ਗਏ ਹੋਏ ਆ?
1: ਮੇਰੇ ਜੀ ਅਸਲ ਦੇ ਵਿੱਚ ਬੇਟੀ ਤਾਂ ਹੈ ਨਹੀਂ, ਮੇਰੇ ਪੋਤਾ ਹੈ ਇਕੱਲੇ ਹੀ, ਉਹ 9 ਪੋਤਾ ਗਏ ਹੋਏ ਆ ਜੀ।
0: ਠੀਕ ਹੈ ਠੀਕ ਹੈ, ਚਲੋ ਇਹ
1: ਹਾਂਜੀ,
0: ਵੀ
1: ਜੀ ਨਹੀਂ
0: ਬੜੀ,
1: ਲੱਗ ਰਿਹਾ, ਇਕੱਲੇ ਰਹਿ ਗਏ ਜੀ ਬਸ।
0: ਹਾਂ, ਕੋਈ ਸਮਾਂ ਹੀ ਹੁੰਦਾ ਹੈ ਨਾ ਜਦੋਂ ਬੱਚੇ ਵੀ ਸਕੂਲ ਤੋਂ ਟਿਊਸ਼ਨ ਤੋਂ ਫ੍ਰੀ ਹੁੰਦੇ ਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਹਾਂਜੀ। ਬਾਕੀ ਗਰਮੀ ਬਹੁਤ ਸੀ, ਛੁੱਟੀਆਂ ਚਾਹੀਦੀਆਂ ਸੀ। ਹਾਂਜੀ,
0: ਚਲੋ ਇਸ ਬਹਾਨੇ ਬੱਚਾ ਬਹੁਤ ਕੁਝ ਸਿੱਖਦਾ, ਰਿਸ਼ਤੇਦਾਰੀ ਚ ਰਹਿਣਾ, ਹੋਰਾਂ ਨਾਲ ਮਿਲ ਕੇ ਵਰਤਣਾ, ਇਹ ਚੀਜ਼ਾਂ ਵੀ ਜ਼ਰੂਰੀ ਆ।
1: ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ ਹਾਂਜੀ, ਸਹੀ ਹੈ ਜੀ।
0: ਅੱਛਾ, ਅੱਜ ਕਿਹੜੇ ਕਲਾਕਾਰ ਦਾ ਗੀਤ ਸੁਣੋਗੇ?
1: ਹਰਭਜਨ ਮਾਨ ਦਾ ਸੁਣਾ ਦੇ ਜੀ, ਮਾਵਾਂ ਦੇ ਉੱਤੇ ਗੀਤ ਕੋਈ, ਆਪਾਂ ਤਾਂ ਫਿਰ ਹੁਣ ਆਏ ਆ ਵੀ ਇਹੋ ਜਿਹੇ ਸੁਣਦੇ ਹੁੰਦੇ।
0: ਚਲੋ, ਪਹੁੰਚ ਗਏ ਜੀ ਤੁਹਾਡੇ ਤੱਕ ਹਰਭਜਨ ਮਾਨ ਦੀ ਖੂਬਸੂਰਤ ਆਵਾਜ਼, ਖੂਬਸੂਰਤ ਗੀਤ। ਸ਼ੁਕਰੀਆ
1: ਧੰਨਵਾਦ ਜੀ,
0: ਧੰਨਵਾਦ
1: ਜੀ, ਮਿਹਰਬਾਨੀ, ਧੰਨਵਾਦ ਜੀ।

ਜੀ ਛੁੱਟੀਆਂ ਦਾ ਆਨੰਦ ਮਾਣ ਰਹੇ ਨੇ ਸਾਡੇ ਸਰੋਤੇ। ਚਲੋ ਮਿਲਣਾ ਗਿਲਣਾ ਵੀ ਜ਼ਰੂਰੀ ਹੈ ਪਰਿਵਾਰਾਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਤਾਜ਼ਗੀ ਮਹਿਕ ਬਣੀ।

0: ਰਹਿੰਦੀ ਹੈ, ਇੱਧਰੋਂ ਉੱਧਰ ਉੱਧਰੋਂ ਇੱਧਰ ਆਣਾ ਜਾਣਾ ਜ਼ਰੂਰੀ ਹੈ, ਅਤੇ ਇੱਧਰੋਂ ਉੱਧਰ ਫੋਨ 'ਤੇ ਫਰਮਾਇਸ਼ਾਂ ਵੀ ਜ਼ਰੂਰੀ ਨੇ। ਪਹੁੰਚ ਗਏ ਜੀ ਅਗਲੇ ਸਰੋਤਾ ਫਰਮਾਇਸ਼ ਲੈ ਕੇ। ਹੈਲੋ
1: हेलो,
0: ਜੀ, ਨਮਸਕਾਰ ਜੀ,
1: नमस्कार जी। मैडम जी, सत श्री अकाल।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ
1: मैं तो गुद्ध बोलता जी, गुरतेज सिंह अद्दीवाल।
0: ਜੀ? ਸਵਾਗਤ ਹੈ। ਅੱਜ ਇਹ ਕਿਵੇਂ ਬਠਿੰਡੇ ਦੇ ਨੇੜੇ ਤੇੜੇ ਵਾਲਿਆਂ ਨੇ ਰਾਹ ਰੋਕ ਲਿਆ ਚਾਰੇ ਪਾਸੇ?
1: ਭਾਈ ਹੈ ਜੀ, ਬਸ ਦਾ ਲੱਗੀ ਦਾ ਜੀ।
0: ਦਾ ਲੱਗੀ ਦਾ ਤੇ ਗੀਤ ਕਿਹੜਾ ਸੁਣੋਗੇ?
1: ਗੀਤ ਤਾਂ ਜੀ ਅਮਰ ਨੂਰੀ ਦਾ ਸੁਣਾ ਦੇ, ਨਛੱਤਰਾ ਲੈ ਆਈ ਦੇ।
0: ਲਾ ਦਿੰਨੇ ਆ ਜੀ, ਅਮਰ ਨੂਰੀ ਦੀ ਖੂਬਸੂਰਤ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ
1: ਹਾਂਜੀ,
0: ਜੀ।
1: ਇੱਕ ਐ ਜੀ, ਆਕਾਸ਼ਵਾਣੀ ਨੂੰ ਫੋਨ ਲਾਉਣਾ, ਸਮਾਨ ਨੂੰ ਹੱਥ ਲਾਉਣ ਵਾਲੀ ਗੱਲ ਆ।
0: ਅੱਛਾ, ਇਹ ਕਿਹਦੀ ਬਦੌਲਤ
1: ਬਹੁਤ
0: ਹੋਈ
1: ਔਖਾ
0: ਹੈ,
1: ਲੱਗਦਾ
0: ਇਹ ਦੱਸੋ, ਇਹ
1: ਹੈ
0: ਕਿਹਦੀ ਬਦੌਲਤ
1: ਜੀ।
0: ਹੋਈ ਹੈ ਜੇ ਤੁਹਾਡੇ
1: ਹਾਂ
0: ਸਾਰੇ
1: ਹਾਂ
0: ਸਰੋਤਿਆਂ ਦਾ ਇੰਨਾ ਮੋਹ ਪਿਆਰ ਮਿਲਦਾ ਹੈ, ਆਪਣਾ ਸਾਰਾ
1: ਹਾਂ
0: ਇੱਕ ਵੱਡਾ ਸੁਖੀ ਪਰਿਵਾਰ ਬਣਿਆ, ਤਾਂ ਹੀ ਹੋਇਆ ਨਾ।
1: ਹਾਂ ਜੀ ਹਾਂ ਜੀ, ਪਰਿਵਾਰ ਬਹੁਤ ਵੱਡਾ ਜੀ।
0: ਹਾਂ, ਇਹ ਹੁਣ ਆਪਾਂ ਸੋਚਣਾ ਵੀ 15 ਕੁ ਦਿਨ ਉਹਨੂੰ ਬਾਰੀ ਦੇ ਦਿਓ, 15 ਕੁ ਦਿਨ ਉਹਨੂੰ ਬਾਰੀ ਦੇ ਦਿਓ, ਇੰਨੇ ਆਪਾਂ ਕਿਸੇ ਹੋਰ ਪ੍ਰੋਗਰਾਮ 'ਚ ਫੋਨ ਲਾ ਲਈਏ।
1: ਪ੍ਰੋਗਰਾਮ ਚ ਹੋ ਗਏ ਹੋਣਗੇ ਜੀ, 20-22 ਦਿਨਾਂ ਦੇ ਨੇੜੇ।
0: ਹਾਂ ਚਲੋ, ਬਹੁਤ ਖੁਸ਼ੀ ਦੀ ਗੱਲ ਹੈ ਜੀ, ਤੁਸੀਂ ਹਦਾਇਤਾਂ ਤੇ ਸਾਡੀਆਂ ਬੇਨਤੀਆਂ ਮੰਨਦੇ ਹੋ, ਤੇ ਹੁਣ ਅਮਰ ਨੂਰੀ ਦੀ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ।
1: ਠੀਕ ਹੈ ਜੀ।

0: ਜੀ, 0164-42-40-331 ਨੰਬਰ ਤੁਸੀਂ ਮਿਲਾਉਣਾ ਹੈ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ। ਟ੍ਰਿਨ ਟ੍ਰਿਨ ਹੋ ਚੁੱਕੀ ਹੈ ਜੀ, ਸਾਡੇ ਇੰਜੀਨੀਅਰ ਸਾਹਿਬਾਨ ਨੇ ਇਸ਼ਾਰਾ ਕਰਤਾ ਜੀ। ਕਰਦੇ ਹਾਂ ਸਵਾਗਤ ਅਗਲੇ ਸਰੋਤੇ ਦਾ। ਹੈਲੋ,
1: ਹੈਲੋ
0: ਜੀ, ਨਮਸਕਾਰ ਜੀ।
1: ਸਤਿ ਸ੍ਰੀ ਅਕਾਲ ਮੈਮ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਪਰ ਰੇਡੀਓ ਸੈੱਟ ਤੋਂ ਥੋੜਾ ਜਿਹਾ ਉਰਾਂ ਪਰਾਂ ਹੋ ਜਾਓ, ਜਾਏ ਦੀ ਆਵਾਜ਼।
1: ਹਾਂ ਜੀ, ਹਾਂ ਜੀ, ਦੂਰ ਆਈ
0: ਨਾ ਜੀ, ਨਾ ਆਵਾਜ਼ ਤਾਂ ਗੂੰਜੀ ਜਾਂਦੀ, ਉਹਦੀ ਆਵਾਜ਼ ਘਟਾ ਦਿਓ।
1: ਨਹੀਂ, ਦੂਰ ਆ ਜੀ ਮੈਂ ਬਹੁਤ।
0: ਚਲੋ, ਉਈਓ ਤੁਹਾਡੇ ਚ ਜੋਸ਼ ਹੀ ਇੰਨਾ ਆ ਗਿਆ ਵੀ ਆਵਾਜ਼ ਪਿੰਡ ਤੋਂ ਬਠਿੰਡੇ ਪਹੁੰਚ ਗਈ।
1: ਹਾਂਜੀ, ਗੱਲ ਤਾਂ ਇਹੀ ਹੈ।
0: ਠੀਕ ਹੈ, ਚਲੋ ਜਾਣ ਪਛਾਣ ਕਰਵਾਓ ਬਾਈ ਜੀ ਬਾਕੀ ਸਰੋਤਿਆਂ ਨਾਲ।
1: ਮੇਰਾ ਪਿੰਡ ਪੂਲਾ ਜੀ ਨਥਾਣੇ ਕੋਲੇ, ਬਖਸ਼ੀ ਸਿੰਘ ਜੀ ਬੋਲਦਾ।
0: ਇਹ ਅੱਜੇ ਕਿਵੇਂ ਬਠਿੰਡੇ ਦੇ ਨੇੜੇ ਤੇੜੇ ਵਾਲਿਆਂ ਨੇ ਰਾਜਾ ਰੋਕ ਲਿਆ ਬੱਦਲਾਂ ਵਾਂਗੂ?
1: ਨਹੀਂ ਜੀ, ਮਸਾਂ ਲਾਇਆ ਜੀ, ਮੈਂ ਤਾਂ ਜ਼ੋਰ ਲਾ ਕੇ, ਮੈਨੂੰ ਤਾਂ ਇਹ ਸੀ ਬੜੀ ਖੁਸ਼ੀ ਚੜੀ ਵੀ ਮਿਲਣਾ ਹੀ ਨੀ ਫੋਨ।
0: ਅੱਛਾ, ਪਰ ਮਿਲ ਗਿਆ।

0: ਪਹਿਲੀ ਵਾਰ ਗੱਲ ਹੋਈ ਹੈ ਜੀ ਤੁਹਾਡੇ ਨਾਲ ਮੇਰੀ ਤਾਂ।
1: ਜੀ ਜੀ ਜੀ ਅੱਜ ਫਿਰ ਘਰੇ ਮਿੱਠਾ ਪੱਕਦਾ ਹੋ ਜੇ, ਇਧਰੋਂ ਬੱਦਲਾਂ ਦਾ ਮੌਸਮ ਹੈ, ਕਣੀਆਂ ਦੀ ਰੁਮਝੁਣ ਹੋਈ ਹੋਈ ਹੈ।
0: ਹਾਂਜੀ ਹਾਂਜੀ ਕਹਿੰਦੇ ਆ ਵੀ ਗੁਲਗੁਲੇ ਗਲਗਲੇ ਲਾ ਹੋਈ।
1: ਠੀਕ ਹੈ ਜੀ। ਅੱਛਾ ਕਿਹੜਾ ਕਲਾਕਾਰ ਸੁਣੋਗੇ?
0: ਮਸਤੀ ਤੇ ਰਜੀਤ ਕੌਰ ਦਾ ਲਾ ਦਿਓ ਜੀ, ਮਿੱਤਰਾਂ ਨੇ ਢਾਬਾ ਖੋਲਿਆ ਸੜਕ ਉੱਤੇ ਆ ਕੇ।
1: ਅੱਛਾ ਤੇ ਇਹ ਕਿਵੇਂ ਕੋਈ ਖਾਸ ਇਹ ਪਸੰਦ ਹੈ ਮਿੱਤਰਾਂ ਦੇ ਢਾਬੇ ਦੀ?
0: ਹਾਂਜੀ ਬਸ ਇਹ ਆਏ ਆ ਜੀ, ਪਹਿਲਾਂ ਸੁਣਦੇ ਰਹੇ ਆ।
1: ਅੱਛਾ
0: ਤੇ ਫਿਰ ਜੀ ਜਾ ਲੱਗ ਜਾਂਦਾ ਇੰਨੇ ਨਾ ਚੱਲ ਸੁਣ ਕੇ ਵਧੀਆ ਗਾਣਾ ਜੀ।
1: ਅੱਛਾ ਮੈਨੂੰ ਇੱਕ ਗੱਲ ਦੱਸੋ, ਵੈਸੇ ਨਾ ਮੈਂ ਸੋਚਿਆ ਸੀ ਅੱਜ ਮੈਂ ਆਪਣੇ ਸਾਰੇ ਸਰੋਤਿਆਂ ਤੋਂ ਪੁੱਛੂਗੀ, ਹੁਣ ਪੰਜਾਬ 'ਚ ਮਰਦਮਸ਼ੁਮਾਰੀ ਚੱਲ ਰਹੀ ਹੈ, ਮਤਲਬ ਪਿਛਲੇ ਹਫ਼ਤੇ ਲਗਭਗ ਨਿਬੜ ਗਈ, ਬਹੁਤ ਸਾਰੇ ਤੁਹਾਡੇ ਕੋਲੇ ਆਏ ਹੋਣੇ, ਬਹੁਤਾ ਕਰਕੇ ਸਰਕਾਰੀ ਸਕੂਲਾਂ ਦੇ ਅਧਿਆਪਕ ਸੀ, ਉਹ ਇੱਕ ਪ੍ਰਸ਼ਨ ਜ਼ਰੂਰ ਪੁੱਛਦੇ ਆ ਕਿ ਤੁਹਾਡੇ ਘਰੇ ਰੇਡੀਓ ਹੈਗਾ? ਤੁਹਾਡੇ ਤੋਂ ਪੁੱਛਿਆ ਸੀ
0: ਮੈਂ, ਇੱਥੋਂ ਪੁੱਛਿਆ ਸੀਗਾ ਜੀ FM।
1: ਅੱਛਾ
0: ਤੇ ਮੈਂ ਦੱਸਿਆ ਵੀ ਹਾਂ ਹੈਗਾ ਜੀ ਮੇਰੇ ਕੋਲੇ FM।
1: ਅੱਛਾ ਵੀ ਮੈਂ ਸੁਣਦਾ ਵੀ ਹਾਂ।
0: ਹਾਂਜੀ
1: ਠੀਕ ਹੈ ਠੀਕ ਹੈ,
0: ਬਿਲਕੁਲ ਉਹਨਾਂ ਨੇ ਸਪੈਸ਼ਲ ਪੁੱਛਿਆ ਉਹਨਾਂ ਨੇ ਜੀ।
1: ਅੱਛਾ ਜੀ
0: ਹਾਂਜੀ
1: ਠੀਕ ਹੈ ਜੀ। ਚਲੋ ਹੁਣ ਆਪਾਂ ਸੁਣਦੇ ਆ ਤੁਹਾਡਾ ਪਸੰਦੀਦਾ ਗੀਤ।
0: ਠੀਕ,
1: ਫੋਨ ਕਰਨ ਲਈ ਸ਼ੁਕਰੀਆ ਜੀ।
0: ਠੀਕ ਹੈ ਜੀ, ਵੈਰੀ ਥੈਂਕ ਯੂ।

0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ
1: ਮੈਂ
0: ਕਰ ਰਹੇ ਹੋ?
1: ਵਿੱਕੀ ਸੋਹਤਾ ਬੋਲਦਾ ਜੀ, ਪਿੰਡ ਧੌਲਾ ਗਿੰਗਰੇ ਤੋਂ ਜੀ।
0: ਪਿੰਡ ਧੌਲਾ ਗਿੰਗਰਾ ਤੋਂ? ਠੀਕ ਹੈ, ਹੁਣ
1: ਉਹ ਗਿੰਦਾ ਆਇਆ ਵੈਸੇ।
0: ਬਠਿੰਡੇ ਤੋਂ ਥੋੜੀ ਜੀ ਅੱਗੇ ਵਾਲਿਆਂ ਨੇ ਹਿੰਮਤ ਕੀਤੀ ਹੈ
1: ਹਾਂਜੀ ਹਾਂਜੀ।
0: ਜੀ। ਮੌਸਮ ਕਿਵੇਂ ਦਾ ਤੁਹਾਡੇ ਵੱਲ?
1: ਮੌਸਮ ਹੁਣ ਤਾਂ ਠੀਕ ਹੈ ਜੀ, ਪਰ ਦੁਪਹਿਰੇ ਬਹੁਤ ਮੀਂਹ ਪਿਆ ਜੀ ਉਰੇ।
0: ਚਲੋ, ਕੁਛ ਕੁਛ ਫਰਕ ਪਿਆ ਤੱਤੀਆਂ
1: ਹਾਂਜੀ ਹਾਂਜੀ
0: ਹਵਾਵਾਂ
1: ਹਾਂਜੀ,
0: ਦਾ, ਤਾਂ
1: ਵੈਸੇ
0: ਬਸ਼
1: ਪੂਰੇ
0: ਤੇ
1: ਫਰਕ
0: ਠੀਕ।
1: ਪੈ ਗਿਆ ਜੀ, ਮਤਲਬ ਠੰਡ ਹੋ ਗਈ ਜੀ, ਮੌਸਮ ਵਧੀਆ ਹੋ ਗਿਆ ਜੀ।
0: ਜੀ।
1: ਹਾਂਜੀ
0: ਕਿਹੜੇ
1: ਹਾਂਜੀ।
0: ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਗੁਰਦਾਸ ਮਾਨ ਦਾ ਲਾ ਦੋ ਜੀ, ਰੋਟੀ ਗਾਣਾ ਜੀ।
0: ਲਾ ਦਿੰਨੇ ਆ ਜੀ। ਇਹ ਤੁਹਾਨੂੰ ਗੁਰਦਾਸ ਮਾਨ ਜੀ ਪਸੰਦ ਹੈ ਕਿ ਸਪੈਸ਼ਲ ਇਹ ਗੀਤ ਹੀ ਵੱਧ ਪਸੰਦ ਹੈ?
1: ਗੁਰਦਾਸ ਮਾਨ ਇਸ ਕਰਕੇ ਪਸੰਦ ਹੈ ਜੀ, ਗੁਰਦਾਸ ਮਾਨ ਸਾਡੇ ਪਿੰਡ ਪੜ੍ਹਨ ਆਉਂਦੇ ਰਹੇ ਜੀ ਪਹਿਲਾਂ, ਯਾਨੀ ਕਿ ਸਾਡਾ
0: ਅੱਛਾ।
1: ਹਾਂਜੀ ਧੌਲੇ ਪਿੰਡ ਜੀ। ਹਾਂਜੀ,
0: ਚਲੋ।
1: ਤੇ ਸਾਡੇ ਦਾਦਾ ਜੀ ਦੱਸਦੇ ਹੁੰਦੇ ਸੀਗੇ ਵੀ ਮਤਲਬ ਇੱਥੇ ਧੌਲੇ ਪਿੰਡ ਵਿੱਚ ਬੂਟਾ ਸਿੰਘ ਮਾਸਟਰ ਸੀਗਾ ਜੀ ਇੱਕ, ਉਹਦੇ ਕੋਲੇ ਪੜ੍ਹਨ ਆਉਂਦੇ ਹੁੰਦੇ ਸੀਗੇ ਜੀ ਗੁਰਦਾਸ ਮਾਨ ਜੀ ਸਾਈਕਲ ਤੇ।
0: ਠੀਕ ਹੈ ਠੀਕ ਹੈ। ਚਲੋ, ਇੱਕ
1: ਹਾਂਜੀ
0: ਨਵੀਂ ਗੱਲ ਪਤਾ ਚੱਲੀ। ਇੱਕ ਉਹ ਹੁੰਦਾ ਨਾ ਕਿ ਪੰਜਾਬੀ ਤਾਂ ਆਪਦੀ ਸਕੀਰੀ ਕੱਢ ਹੀ ਲੈਂਦੇ ਆ,
1: ਹਾਂਜੀ ਹਾਂਜੀ,
0: ਹੁਣ ਆਪਾਂ
1: ਕਿਉਂਕਿ
0: ਉਹ ਕੱਢ
1: ਸਾਡਾ
0: ਲਈਏ
1: ਜੀ
0: ਜੀ।
1: ਕੰਮ ਟੇਲਰ ਮਾਸਟਰ ਦਾ ਜੀ, ਮਤਲਬ ਬਜ਼ੁਰਗ ਵੀ ਆਉਂਦੇ ਰਹਿੰਦੇ ਹੈਗੇ, ਤੇ ਮਤਲਬ ਸਾਡੇ ਦਾਦਾ ਜੀ ਮਤਲਬ ਗੱਲਬਾਤ ਦੱਸਦੇ ਹੁੰਦੇ ਸੀਗੇ ਜੀ,
0: ਅੱਛਾ,
1: ਮਤਲਬ ਉਹ ਵੀ
0: ਮਤਲਬ
1: ਬਜ਼ੁਰਗ
0: ਤੁਸੀਂ
1: ਦੱਸਦੇ
0: ਜੈਂਟਸ ਦੇ
1: ਹੁੰਦੇ
0: ਕੱਪੜੇ
1: ਸੀਗੇ।
0: ਸਿਉਂਦੇ ਹੋ?
1: ਹਾਂਜੀ ਹਾਂਜੀ, ਲੇਡੀਜ਼ ਜੈਂਟਸ ਦਾ ਕੰਮ ਕਰਦੇ
0: ਅੱਛਾ
1: ਹੁੰਦੇ
0: ਇਕੱਠੇ
1: ਸੀ।
0: ਹੀ ਹੈ? ਠੀਕ ਹੈ,
1: ਹਾਂਜੀ ਹਾਂਜੀ।
0: ਚਲੋ, ਵਧੀਆ ਗੱਲ ਹੈ, ਤੁਹਾਡੇ ਰੌਣਕ ਵੀ ਲੱਗੀ ਰਹਿੰਦੀ ਹੈ
1: ਹਾਂਜੀ
0: ਤੇ
1: ਹਾਂਜੀ
0: ਲੰਬੇ
1: ਹਾਂਜੀ
0: ਵੀ ਆਉਂਦੇ ਰਹਿੰਦੇ ਹੋਣਗੇ, ਤੇ ਹੁਣ ਤੁਹਾਡੇ ਕੋਲੇ ਗੀਤ ਪਹੁੰਚ ਰਿਹਾ
1: ਹਾਂਜੀ ਹਾਂਜੀ ਹਾਂਜੀ,
0: ਜੀ
1: ਠੀਕ ਹੈ ਜੀ,
0: ਓਕੇ ਜੀ,
1: ਓਕੇ ਜੀ।
2: ਕੋਈ

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 8:13 ਤੇ ਜਾਂਦੇ ਜਾਂਦੇ ਬੜੀ ਹਿੰਮਤ ਨਾਲ ਇੱਕ ਸਰੋਤਾ ਫੋਨ ਮਿਲਾ ਚੁੱਕੇ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਕਾਰ।

0: The friend city of Obion gears up to host G7 summit beginning tonight. Prime Minister Modi to attend summit tomorrow. DRDO successfully conducts flight test of indigenously developed long-range land attack cruise missile. Israel says its military will continue to hold positions indefinitely in Lebanon, Syria and Gaza despite US-Iran peace deal. And in the FIFA World Cup, Spain to take on Cabo Verde in Group H clash at Atlanta in the US tonight. And that's all in the news at night. Good night.
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਖਬਰਾਂ ਦੇ ਬੁਲੇਟਿਨ। ਇਹ ਬੁਲੇਟਿਨ ਰਿਲੇਅ ਕੀਤੇ ਜਾ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ।

ਐਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਰਾਤ ਦੇ 9:15 ਤੇ 30 ਸਕਿੰਟ ਹੋ ਰਹੇ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਆਓ ਆਨੰਦ ਮਾਣਦੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ।